ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਬਜਾਏ ਤੇਗ ਬਹਾਦਰ ਸਿਮਰੇ ਹੈ ਕਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰਦਾ ਦੇ ਅੰਦਰ ਗਏ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਡ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਦੇ ਅੰਦਰ ਗਏ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਦੇ ਅੰਦਰ ਗਏ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਦੇ ਅੰਦਰ ਗਏ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੰਗਤ ਵੱਲੋਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਜਿਹਾ ਚਿਰੀ ਲਿਖਿਆ ਤੇ ਹੁਕਮ ਕਮਾਏ ਘੱਲਿਆ ਵੇ ਨਾਨਕਾ ਸੱਦੀ ਉੱਠੀ ਜਾਵੇ ਮਹਾਂਵਾਕ ਅਨੁਸਾਰ ਦਰ ਕਦੇ ਬੱਚੀ ਮਹੀਅਲ ਕੌਰ ਸਰਾਂ ਸਤਿਗੁਰੂ ਜੀ ਜਿੰਨੀ ਆਪ ਜੀ ਨੇ ਬੱਚੀ ਨੂੰ ਆਯੂ ਬਖਸ਼ੀ ਸੀ ਸਵਾਸਾਂ ਦੀ ਪੂੰਜੀ ਨੂੰ ਭੋਗਦਾ ਪਿਛਲੇ ਰੋਜ਼ ਪਰਲੋ ਗਮਨ ਕਰ ਗਏ ਉਹਨਾਂ ਦੇ ਨਿਮਿੱਤ ਸਮੂਹ ਸਰਾਂ ਪਰਿਵਾਰ ਵੱਲੋਂ ਉਹਨਾਂ ਦੇ ਪੰਜ ਭੂਤਕ ਸਿਰੇ ਸੰਸਕਾਰ ਤੋਂ ਉਪਰੰਤ ਪਰਿਵਾਰ ਵੱਲੋਂ ਰੱਖੇ ਗਏ ਆਪਦੇ ਚਰਨਾਂ 'ਚ ਪਹੁੰਚ ਕੇ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨਤਾਵਾਂ ਹੋਈਆਂ ਸਤ ਬਾਣੀ ਦੇ ਜਾਪ ਹੋਏ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫੀ ਬਖਸ਼ੋ ਗਾਂ ਵਾਸਤੇ ਸਮੱਤ ਬਖਸ਼ਣੀ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਭਾਣਾ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਤ ਕਰਦਾਤਾ ਬਖਸ਼ਣੀਆਂ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ 'ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗ 'ਚ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਰਦਾਤਾ ਬਖਸ਼ਣੀਆਂ ਸਹਿਜ ਪਾਠ ਜੀ ਕੀ ਸੰਪੂਰਨਤਮ ਜੀ ਕੀ ਅਰਦਾਸ ਸਦ ਬਾਣੀ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖਵਾਕ

ਦੁੱਖ ਦੀ ਘੜੀ 'ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਦੁੱਖ ਦੀ ਘੜੀ 'ਚ ਸਵਰਗਵਾਸੀ ਬੱਚੀ ਮਹਿਲ ਕੌਰ ਸਰਾਂ ਉਸ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਹਟੇ ਹਾਂ। ਬੜੀ ਹੀ ਦੁੱਖ ਦੀ ਘੜੀ ਹੈ। ਸਭ ਤੋਂ ਪਹਿਲਾਂ ਮੈਂ ਗੁਰੂ ਜੀ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ ਅਤੇ ਉਸ ਬੱਚੀ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸਰਾਂ ਪਰਿਵਾਰ ਵੱਲੋਂ ਜੋ ਸਹਿਜ ਪਾਠ ਸਾਹਿਬ ਰਖਵਾਏ ਗਏ ਸਨ ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਗਿਆ ਹੈ।

ਗੁਰਬਾਣੀ ਤੇ ਕੀਰਤਨ ਤੋਂ ਬਿਨਾਂ ਸਾਨੂੰ ਕੋਈ ਹੋਰ ਸਹਾਰਾ ਵੀ ਨਹੀਂ ਮਿਲ ਸਕਦਾ। ਅਸੀਂ ਅਫਸੋਸ ਕਰਕੇ ਚਲੇ ਜਾਣਾ, ਪਰ ਜੋ ਇਹ ਪਰਿਵਾਰ ਦੇ ਨਾਲ ਕਹਿਰ ਗੁਜ਼ਰਿਆ ਹੈ, ਇਹ ਬੱਚੀ ਦਾ ਵਿਛੋੜਾ ਹਮੇਸ਼ਾ ਉਹਨਾਂ ਨੂੰ ਤੜਫਾਉਂਦਾ ਰਹੇਗਾ। ਇੱਕ ਬਾਣੀ ਹੈ ਜਿਸ ਤੋਂ ਆਪਾਂ ਆਸਰਾ ਲੈਣਾ ਹੈ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬੜੀ ਭਾਰੀ ਗਿਣਤੀ ਦੇ ਵਿੱਚ ਇਸ ਬੱਚੀ ਨੂੰ ਅੰਤਿਮ ਵਧਾਈ ਦੇਣ ਵਾਸਤੇ, ਪਹਿਲਾਂ ਅੰਤਿਮ ਦਰਸ਼ਨ ਕਰਨ ਵਾਸਤੇ ਉੱਥੇ ਪਹੁੰਚੇ ਅਤੇ ਹੁਣ ਇੱਥੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਆਪ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚੀਆਂ। ਜਿਵੇਂ ਕਿ ਦਾਸ ਨੇ ਉੱਥੇ ਵੀ ਆਪ ਸੰਗਤਾਂ ਦੇ ਦਰਸ਼ਨ ਕੀਤੇ, ਬੱਚੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਮਹਾਰਾਜ ਦੀ ਬਾਣੀ ਅਟੱਲ ਸੱਚਾਈ ਹੈ। ਪੰਚਮ ਪਾਤਸ਼ਾਹ ਕਹਿੰਦੇ ਆ ਕਿ ਮਰਨਾ ਜੀਣਾ ਹੁਕਮ ਹੈ, ਭਾਣੇ ਆਵੇ ਜਾਏ। ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਆ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਗੁਰਬਾਣੀ ਅਟੱਲ ਸੱਚਾਈ ਹੈ। ਇੱਕ ਨਾ ਇੱਕ ਦਿਨ ਅਸਾਂ ਸਾਰਿਆਂ ਨੇ ਇੱਥੋਂ ਜਾਣਾ, ਪਰ ਕਈ ਸਮੇਂ ਇਹੋ ਜਿਹੇ ਹੁੰਦੇ ਆ ਸਾਨੂੰ ਵਿਛੋੜੇ ਦਾ ਬਹੁਤ ਦਰਦ ਹੁੰਦਾ ਹੈ। ਅਤੇ ਜਿਵੇਂ ਮੈਂ ਉੱਥੇ ਵੀ ਕਿਹਾ ਸੀ ਕਿ ਜਿੰਨਾ ਮੋਹ ਹੁੰਦਾ ਹੈ ਉਨਾ ਦੁੱਖ ਹੁੰਦਾ ਹੈ, ਦਰਦ ਹੁੰਦਾ ਹੈ। ਸਤਿਕਾਰਯੋਗ ਉਹਨਾਂ ਦੇ ਪਿਤਾ ਜੀ

0: ਵੰਡ ਸਕਦੇ ਨੇ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸੱਜਣਾਂ ਮਿੱਤਰਾਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣਾ। ਮੈਂ ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਕਿ ਇਹ ਜੋ ਐਡਾ ਕਹਿਰ ਗੁਜ਼ਰਿਆ ਹੈ, ਮੈਂ ਸਤਿਕਾਰਯੋਗ ਬੱਚੀ ਦੇ ਪਿਤਾ ਜੀ ਸਰਦਾਰ ਅਰਵਿੰਦਰ ਸਿੰਘ ਜੀ ਸਰਾਂ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਗੁਰੂ ਘਰ ਦੀ ਜੋ ਬਲੈਸਿੰਗ ਹੈ, ਇਹ ਦੁੱਖ ਝੱਲਣ ਦੀ ਸਮਰੱਥਾ ਹੈ ਮਹਾਰਾਜ ਵੱਲੋਂ, ਉਹ ਸਰੋਪੋ ਦੀ ਦਾਤ ਲੈਣ। ਸਤਿਕਾਰਯੋਗ ਵੀਰ ਅਰਵਿੰਦਰ ਸਿੰਘ ਜੀ ਸਰਾਂ, ਉਹ ਆ ਕੇ ਗਿਆਨੀ ਜੀ ਹੁਣਾਂ ਤੋਂ ਗੁਰੂ ਘਰ ਦੇ ਵੱਲੋਂ ਜੋ ਇਹ ਸਰੋਪੇ ਦੀ ਬਖਸ਼ਿਸ਼ ਆ ਉਹ ਲੈ ਲਓ। ਅਤੇ ਇਹ ਤੁਹਾਡੀ ਹੁਣ ਜ਼ਿੰਮੇਵਾਰੀ ਹੈ ਕਿ ਆਪ ਇਸ ਦੁੱਖ ਨੂੰ ਅਕਾਲ ਪੁਰਖ ਦੇ ਭਾਣੇ 'ਚ ਮੰਨਣਾ, ਅਤੇ ਬਾਕੀ ਸਾਰੇ ਪਰਿਵਾਰ ਨੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਅਤੇ ਬਾਕੀ ਸਾਰੇ ਪਰਿਵਾਰ ਨੂੰ ਤੁਸੀਂ ਇਹ ਮਹਾਰਾਜ ਦੇ ਭਾਣੇ 'ਚ ਲੈ ਕੇ ਨਾਲ ਇਸ ਦੁੱਖ ਨੂੰ ਇਹ ਇਹ ਜਰਨਾ ਹੈ। ਸੋ ਮੈਂ ਫਿਰ ਇੱਕ ਵਾਰ ਸਾਰੀ ਸੰਗਤ ਦਾ, ਸਾਰੇ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਬੇਨਤੀ ਕਰਦਾ ਕਿ ਤੁਸੀਂ ਜਿਹੜੇ ਮੇਰੇ ਵੀਰਾਂ ਭੈਣਾਂ ਨੇ, ਸੰਗਤ ਨੇ ਪ੍ਰਸ਼ਾਦਾ ਪਾਣੀ ਛਕ ਲਿਆ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਪਰਿਵਾਰ ਨੇ ਉਸ ਨੰਨੀ ਬੱਚੀ, ਉਸ ਦੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤਾ ਹੋਇਆ ਹੈ। ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ, ਦੂਰੋਂ ਨੇੜਿਓਂ ਤੁਸੀਂ ਚੱਲ ਕੇ ਆਇਆਂ ਦਾ ਤਾਂ ਬਹੁਤ ਬਹੁਤ ਧੰਨਵਾਦ। ਸੋ ਮੈਂ ਬੋਲਦਿਆਂ ਕੋਈ ਗਲਤੀ ਕਰ ਗਿਆ, ਮੈਂ ਖੇਮਾ ਦਾ ਜਾਚਕਾਂ। ਜੇ ਪਰਿਵਾਰ ਵੱਲੋਂ ਕਿਸੇ ਨੇ ਵੀ ਕੋਈ ਸ਼ਬਦ ਬੋਲਣੇ ਹੋਣ, ਸ਼ਰਧਾ ਦੇ ਫੁੱਲ ਭੇਟ ਕਰਨੇ ਹੋਣ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਾਧ ਸੰਗਤ ਤੁਹਾਡੀ ਆਪਣੀ ਸਟੇਜ ਹੈ, ਪਰਿਵਾਰ ਦੀ ਸਟੇਜ ਹੈ, ਤੁਸੀਂ ਸਟੇਜ 'ਤੇ ਆ ਕੇ ਜ਼ਰੂਰ ਕੋਈ ਨਾ ਕੋਈ ਸ਼ਬਦ ਬੋਲ ਸਕਦੇ ਹਾਂ। ਮੇਰੇ ਵੀਰ ਨੇ, ਅਮਰਜੀਤ ਨੇ ਬੋਲਣਾ ਆ, ਅਤੇ ਕਿਸੇ ਹੋਰ ਨੇ ਵੀ ਪਰਿਵਾਰ ਵੱਲੋਂ ਜਾਂ ਸੰਗਤ ਵਿੱਚੋਂ ਕਿਸੇ ਨੇ ਵੀ ਬੋਲਣਾ, ਜਾਂ ਮੇਰੀਆਂ ਭੈਣਾਂ ਇੰਡੀਆ ਤੋਂ ਜਿਹੜੀਆਂ ਆਈਆਂ ਉਹਨਾਂ ਨੇ, ਜਾਂ ਮੇਰੇ ਵੀਰ ਇੰਡੀਆ ਤੋਂ ਆਏ ਆ ਉਹਨਾਂ ਨੇ, ਕਿਸੇ ਨੇ ਵੀ ਬੋਲਣਾ, ਉਹ ਸਟੇਜ 'ਤੇ ਆ ਕੇ ਜ਼ਰੂਰ ਬੋਲ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਬੱਚੀ ਦੇ ਅਕਾਲ ਚਲਾਣੇ ਦੇ ਉੱਤੇ ਸਾਰੀ ਸੰਗਤ, ਆਪਾਂ ਪਰਿਵਾਰ ਨਾਲ ਬਹੁਤ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ। ਸਾਰੀ ਸੰਗਤ ਜੋ ਫਿਊਨਰਲ ਦੇ ਉੱਤੇ ਤੁਸੀਂ ਸ਼ਾਮਿਲ ਹੋਏ, ਗੁਰਦੁਆਰਾ ਸਾਹਿਬ ਸ਼ਾਮਿਲ ਹੋਏ, ਪਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਅਸੀਂ ਸਾਰੀ 7-11 ਫੈਮਿਲੀ ਵੱਲੋਂ ਪਰਿਵਾਰ ਦੇ ਨਾਲ ਹਾਂ, ਅਤੇ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਰੇ ਜਣੇ ਇਸ ਦੁੱਖ ਵਿੱਚ ਸ਼ਾਮਿਲ ਹੋਏ। ਅੰਮ੍ਰਿਤਪਾਲ ਵੀਰ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਦੁੱਖ ਦੀ ਘੜੀ ਵਿੱਚ ਆਪਾਂ ਸਾਰੇ ਬੈਠੇ ਹਾਂ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝਨ ਚਿੰਤੇ ਬਾਜ ਪਏ, ਬਾਜ ਪਏ ਤੇ ਸਰਾਪ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਬੱਚੀ ਮਹੀਆਲ ਸਾਂ ਸਾਡੇ ਬੜੇ ਹੀ ਸਤਿਕਾਰਯੋਗ ਭਾਅ ਜੀ ਦੀ ਬੇਟੀ, ਜੋ ਜਿੱਦਣ ਪਤਾ ਲੱਗਿਆ ਬੜਾ ਦੁੱਖ ਹੋਇਆ,

ਮੈਂ ਵੀ ਉਸੇ ਫੀਲਡ ਦੇ ਵਿੱਚ ਹਾਂ। ਮੈਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਨਾਲ ਦੇ ਹੀ ਸਾਡੇ ਫਰੈਂਚਾਈਜ਼ੀ ਭਾਅ ਜੀ ਰਵਿੰਦਰ ਸਿੰਘ ਇਸ ਤਰ੍ਹਾਂ ਉਹਨਾਂ ਦੀ ਬੱਚੀ ਨਾਲ ਇਹੋ ਜਿਹੀ ਹੈਪਨ ਹੋ ਗਈ ਆ। ਸਾਡੀ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਜਿੰਨੇ ਵੀ ਇੱਥੇ ਪਰਿਵਾਰ ਆਪ ਪਹੁੰਚੇ ਹੋ, ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜ੍ਹੇ ਹੋ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪਾਂ ਬੱਚਿਆਂ ਤੋਂ ਆਸਾਂ ਹੁੰਦੀਆਂ ਨੇ ਕਿ ਸਾਡੇ ਬੱਚੇ ਸਾਡੀ ਸੱਜੀ ਬਾਂਹ ਵੜਨਗੇ, ਪਰ ਜਦੋਂ ਇਹੋ ਜਿਹੇ ਗੁਰੂ ਮਹਾਰਾਜ ਅਣਹੋਣੀਆਂ ਕਰ ਦਿੰਦਾ, ਭੁੱਲਣ ਵਾਲੀਆਂ ਤਾਂ ਨਹੀਂ ਹੁੰਦੀਆਂ। ਇਹ ਸਾਡੇ ਸਾਰਿਆਂ ਦੇ ਪਿਆਰ ਸਦਕਾ ਹੀ ਉਹਨਾਂ ਨੂੰ ਅਸੀਂ ਦਿਲਾਸਾ ਦੇ ਕੇ ਭੁਲਾ ਸਕਦੇ ਹਾਂ। ਵੀਰ ਜੀ ਨੂੰ ਮੈਂ ਬੇਨਤੀ ਕਰਦਾ ਵੀ ਜੋ ਵੀ ਸਾਡੇ ਵੱਲੋਂ ਆਪ ਜੀ ਦੇ ਪਰਿਵਾਰ ਪ੍ਰਤੀ ਜੋ ਵੀ ਸਹਿਯੋਗ ਹੋਵੇਗਾ ਤੁਹਾਡੇ ਨਾਲ, ਹਾਂ ਕਦੇ ਵੀ ਹੈਲਪ ਦੀ ਲੋੜ ਹੋਵੇ, ਜਦੋਂ ਵੀ ਤੁਸੀਂ ਹਾਕ ਮਾਰੋਗੇ ਤੁਹਾਡੇ ਨਾਲ ਖੜਾਂਗੇ। ਅਖੀਰ ਵਿੱਚ ਆਪ ਜੀ ਦਾ ਸਾਰਿਆਂ ਦਾ, ਜੋ ਆਪ ਇਸ ਦੁੱਖ ਦੀ ਘੜੀ ਦੇ ਵਿੱਚ ਆਏ ਹੋ, ਇਸ ਪਰਿਵਾਰ ਨੂੰ ਇੱਕ ਦਿਲਾਸਾ ਦੇਣ ਲਈ ਭੈਣ ਜੀ ਨੂੰ ਅਤੇ ਬਾਕੀ ਉਹਨਾਂ ਦੇ ਚੋਂ ਚਾਚਾ ਜੀ ਜਾਂ ਜੋ ਹੋਰ ਵੀ ਰਿਸ਼ਤੇਦਾਰ ਇੱਥੇ ਪਹੁੰਚੇ ਆ, ਸਾਰਿਆਂ ਦਾ ਜੋ ਮਨ ਨੂੰ ਦਿਲਾਸਾ ਦੇਣ ਲਈ ਆਏ ਹੋ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਵੀ ਪ੍ਰਸ਼ਾਦਾ ਛਕ ਲਿਆ ਹੈ ਜਾਂ ਨਹੀਂ ਛਕਿਆ, ਆਪ ਗੁਰੂ ਕੇ ਲੰਗਰ ਜ਼ਰੂਰ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਿਥਿਆ ਵਸਤ ਸਤ ਕਰਮਾਨੀ ਹਿਤ ਲਾਇਓ ਸੱਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮੋਹ ਮਦ ਮਾਤਾ ਕੌਡੀ ਬਦਲੈ ਜਨਮ ਗਵਾਤਾ ਆਪਣਾ ਛੋੜ ਪਰਾਈਐ ਰਾਤਾ ਮਾਇਆ ਮਦ ਮਨ ਤਨ ਸੰਗ।

ਬੇਚਾਰਾ ਅਨਕ ਦੁੱਖ ਅਰਸ ਬਹੁਤ ਸਜਾਈ ਤਾਂ ਕੀ ਕੀਮਤ ਕਹਿਣ ਨਾ ਜਾਈ। ਪ੍ਰਭ ਬਿਸਰਤ ਨਰਕ ਮੈਂ ਪਾਇਆ ਤੈ ਮਾਤ ਨਾ ਬੰਧ ਨਾ ਮੀਤ ਨਾ ਜਾਇਆ ਜਿਸ ਕਾ ਹੋਤ ਕਿਰਪਾਲ ਸੁਵਾਮੀ ਸੋ ਜਨ ਨਾਨਕ ਪਾਰਗਰਾਮੀ। ਪ੍ਰਮਤ ਪ੍ਰਮਤ ਪ੍ਰਭ ਸਰਨੀ ਆਇਆ ਦੀਨਾ ਨਾਥ ਜਗਤ ਪਿਤ ਮਾਇਆ ਪ੍ਰਭ ਦਿਆਲ ਦੁਖ ਦਰਦ ਵਿਦਾਰਣ ਜਿਸ ਭਾਵੈ ਤਿਸ ਹੀ ਨਿਸਤਾਰਣ। ਅੰਧ ਕੂਪ ਤੇ ਕਾਢ ਨਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਾਂ ਅਗਨ ਤੇ ਆਪ ਉਬਾਰਿਆ। ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦਿ ਅੰਤ ਪ੍ਰਭ ਅਗ

ਪਿਆ ਜਿੱਤੇ ਅਗਨ ਭਖੇ ਪੜਹਾਰੇ ਊਰਦ ਮੁਖ ਮਹਾ ਗੁਬਾਰੇ ਸਾ ਸਾ ਸੰਭਾਲੇ ਸੋਈ ਉਥੇ ਖਸਮ ਛਡਾਈ ਲਿਆ ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਆਵੇ ਜਾਏ ਭਵਾਈਐ ਜੋਨੀ

ਧਾਨ ਸੱਚ ਸੱਚੇ ਕਰ ਬਾਰਾ, ਸੱਚਾ ਭੋਜਨ ਪਾਓ ਸੱਚ, ਸੱਚ ਨਾਮੇ ਅਧਾਰਾ, ਸੱਚੀ ਬਾਣੀ ਸੰਤੋਖਿਆ, ਸੱਚਾ ਸ਼ਬਦ ਵਿਚਾਰਾ, ਰਸ ਭੋਗਣ ਪਾਤਸ਼ਾਹੀਆ।

ਪੁਰਬ ਲਿਖਿਆ ਪਾਈਐ ਕਿਸਨੋ ਦੀ ਜੈ ਦੋਸ ਗੁਰਮੁਖ ਗਾਰੁੜ ਜੇ ਸੁਣੇ ਮੰਨੇ ਨਾਉ ਸੰਤੋਖ ਮਾਗਰ ਮੱਛ ਫਹਾਈਐ।

ਸਦਾਸੁ ਹਰੇ ਗਾਵਨ ਤੁਧ ਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧ ਨੋ ਜੋਤ ਮਹਾਵਲ ਸੂਰਾ ਗਾਵਨ ਤੁਧ ਨੋ ਖਾਣੀ ਚਾਰੇ ਗਾਵਨ ਤੁਧ ਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧ ਨੋ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੋ ਸਾਧ ਵਿਚਾਰੇ ਗਾਵਨ ਤੁਧ ਨੋ ਜਤੀ ਸਤੀ ਸੰਤੋਖੀ ਗਾਵਨ ਤੁਧ ਨੋ ਵੀਰ ਕਰਾਰੇ ਗਾਵਨ ਤੁਧ ਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧ ਨੋ ਮੋਹਣੀਆ ਮਨਮੋਹਣ ਸੁਰਗ ਮੱਛ ਪਿਆਲੇ

ਬੰਸੂ ਰਾਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਾ ਰੱਖੇ ਤੇਰੇ ਧਾਰੇ।

ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਜਾਸੀ ਰਚਨਾ ਜਿਨ ਰਚਾਈ।

ਜੋ ਤਿਸ ਭਾਵੇ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜ਼ਾਈ ਆਸਾ ਮਹੱਲਾ ਪਹਿਲਾ।

ਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਕਰਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚੜ ਕਰਤਾ ਸੋਈ ਤੁਧੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧੇ ਆਪੇ

ਦਿਲ ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਦੀ ਆਵ ਖਾਣੇ।

जब तब संयम धर्म ना कमाया, सेवा साध न जान्या, हर राया।

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬੇਸਕ ਅਗਨ ਤੇ ਪਈ ਸਭ ਨਿਆਨ ਵਧਾਈ ਦੇਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਖਲ ਪਵਨ ਕੇ ਸਿਰਜਣ ਆਰੇ ਦਾ ਜਾਨ ਮੋਲਿਓ ਬਾਰੇ ਕਵਿਓ ਬਾਚ ਬੇਨਤੀ ਚੌਪਈ

ਕਹੂੰ ਸਿਮਟਿਓ ਸੰਕਰ ਇਕੱਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਅੰਤ ਜੁਗਾਦ ਸਰੂਪ ਸੁਅੰਭਵ। ਅਮਰਸ਼ਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ।

खेल। सुने गोंग जो जाए सुरस ना पावे, सुने मूड़ चित लाए चतरता आवे।

ਕਰਤਾ ਤੇਰੇ ਸਬਕ ਚ ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ

ਵਾਜੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿ

ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪੌੜੀ।

ਵਾਹਿਗੁਰੂ, ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਕੇ ਅੰਡ ਕੀਤਾ, ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਹਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮੇਰਾ ਬਖਸ਼ੀ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ, ਸਾਜਰ ਦੀਵਾਨਾਂ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ, ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਰਦਾਤਾ ਬਖਸ਼ਣੀਆਂ, ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ, ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇ ਕੇ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਆ ਪ੍ਰਸ਼ਾਦ, ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ, ਸਮੂਹ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖ ਵਾਕ,

ਪਿਆਰੇ ਸਤ ਸੰਗਤ ਸਤਿਗੁਰਾਂ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ। ਸਤਿਗੁਰੂ ਮਿਹਰ ਕਰਨ ਆਈ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ ਸ਼ਾਮ ਦੇ ਦੀਵਾਨਾਂ ਦੀ ਸ਼ੁਰੂਆਤ ਕਰੀਏ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਜੋ ਪ੍ਰੋਗਰਾਮ ਚੱਲ ਰਹੇ ਨੇ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਛੇ ਅਖੰਡ ਪਾਠ ਪ੍ਰਕਾਸ਼ ਨੇ, ਜਿਨ੍ਹਾਂ ਦੇ ਭੋਗ ਸਵੇਰੇ 9 ਵਜੇ ਸ਼ੁਰੂ ਹੋ ਜਾਣੇ ਨੇ। ਸੋ ਬੇਨਤੀ ਹੈ ਸਾਰੇ ਹੀ ਮਾਈ ਭਾਈ ਦੇ ਚਰਨਾਂ 'ਚ ਪਈ ਆਓ, ਉਸ ਮਹਾਨ ਗੁਰੂ ਦੇ ਚਰਨਾਂ 'ਚ ਬੈਠ ਕਰਕੇ ਗੁਰ ਕਾ ਜਸ ਸਰਵਣ ਕਰੀਏ। ਸਾਰਾ ਦਿਨ ਦੀਵਾਨ ਸਜੇਗਾ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ। ਸੋ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਦੇ ਕੋਲ ਟਾਈਮ ਹੈ, ਜ਼ਰੂਰ ਕੱਢਿਆ ਕਰੋ। ਇਹ ਭਾਗਾਂ ਨਾਲ ਮਿਲਦਾ ਹੈ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਗੁਰੂ ਕੀ ਸੰਗਤ ਮਿਲਦੀ ਹੈ। ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਭਾਈ ਭਾਗ ਜਾਗੇ, ਜਿਹਦੇ ਭਾਗ ਜਾਗਦੇ ਨੇ ਉਸ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਸੋ ਆਓ ਗੁਰੂ ਕੀ ਸੰਗਤ 'ਚ ਬੈਠ ਕਰਕੇ ਗੁਰੂ ਕਾ ਜਸ ਸਰਵਣ ਕਰੀਏ। ਸਵੇਰੇ ਸਮੇਂ ਸਿਰ ਪਹੁੰਚ ਕਰਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰੀਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਕੀਰਤਨ ਸਰਵਣ ਕਰੀਏ ਜੀ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਹੈਡ ਗ੍ਰੰਥੀ ਸਾਹਿਬ, ਉਹ ਆਪ ਜੀ ਨੂੰ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हर चरण शरण गोविंद दुख भंजना। दास अपने को नाम देवो हो।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਹੈ। ਦਿਨ ਦੇ ਪਿਛਲੇ ਪਹਿਰ ਦੇ ਸਾਜਰੇ ਦੀਵਾਨ ਦੇ ਵਿੱਚ ਸੰਧਿਆ ਕਾਲ ਸਮੇਂ ਆਪ ਸਤਸੰਗੀ ਗੁਰੂ ਮਹਾਰਾਜ ਦੇ ਹਜ਼ੂਰ ਦੀਆਂ ਹਾਜ਼ਰੀਆਂ ਪਾ ਰਹੇ ਹੋ। ਵੱਡੇ ਭਾਗ ਹਨ ਭਾਈ, ਅਲਾਹੀ ਬਾਣੀ ਦਾ ਪਾਠ ਅਤੇ ਕੀਰਤਨ ਆਪ ਸਤਸੰਗੀਆਂ ਨੇ ਸ਼੍ਰਵਣ ਕੀਤਾ ਹੈ। ਹਾਜ਼ਰੀ ਪਾ ਰਹੇ ਸਨ ਮੁੱਖ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ। ਕੋਈ ਸਮਾਂ ਗੁਰ ਸ਼ਬਦ ਦੀ ਵਿਚਾਰ ਜੋ ਇਸ ਪਵਿੱਤਰ ਸਥਾਨ ਦੀ ਮਰਿਆਦਾ ਅਨੁਸਾਰ ਲੜੀਵਾਰ ਕਥਾ ਚੱਲ ਰਹੀ ਹੈ ਸ਼੍ਰਵਣ ਕਰਾਂਗੇ। ਔਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ ਬੜੀ ਸ਼ਰਧਾ ਪਿਆਰ ਨਾਲ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਕੌਤਕਾਂ ਨੂੰ ਚੇਤੇ ਕਰਾਂਗੇ। ਸਤਿਗੁਰੂ ਮਿਹਰ ਕਰਨ, ਬੇਸਮਾਰ ਬੇਅੰਤ ਪਰਮਾਤਮਾ ਵਾਹਿਗੁਰੂ ਉਹਦੀ ਸਿਫਤ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਰਾਗ ਵਿੱਚ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਵਿਅਕਤੀਆਂ ਨੇ ਨਾਮ ਵਿਸਾਰਿਆ, ਪਰਮੇਸ਼ਰ ਦਾ ਨਾਮ ਭੁਲਾ ਦਿੱਤਾ, ਜਿਨ੍ਹਾਂ ਨੇ ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਵਿਸਾਰ ਦਿੱਤਾ, ਦੂਜੇ ਭਰਮ ਭੁਲਾਈ ਅਤੇ ਦੁਆਇਸ਼ ਵਿੱਚ ਪੈ ਕੇ ਹੋਰ ਹੋਰ ਬੰਨੇ ਧਿਆਨ ਕਰਕੇ ਭਰਮ ਵਿੱਚ ਭੁੱਲ ਗਏ, ਪਰਮਾਤਮਾ ਨੂੰ ਵਿਸਾਰ ਦਿੱਤਾ, ਨਿਰੰਕਾਰ ਨੂੰ ਭੁਲਾ ਦਿੱਤਾ, ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਸ਼ਾਈ। ਧੰਨ ਗੁਰੂ ਨਾਨਕ ਦੇਵ ਜੀ ਕਹਿ ਲਗੇ ਮੂਲ ਨੂੰ ਛੱਡ ਕੇ, ਮੂਲ ਕਹਿੰਦੇ ਮੁੱਢ ਨੂੰ, ਮੁੱਢ ਨੂੰ ਛੱਡ ਦਿੱਤਾ ਅਤੇ ਡਾਲੀਆਂ ਦੇ ਲਲ ਲੱਗ ਗਏ, ਮਤਲਬ ਕਿ ਰੁੱਖ ਦੇ ਮੁੱਢ ਨੂੰ ਛੱਡ ਕੇ ਟਹਿਣੀਆਂ ਦੀ ਪੂਜਾ ਕਰਨ ਲੱਗ ਪਏ। ਖਿਆਲ ਕਰਨਾ ਕਿ ਜੇਕਰ ਮੁੱਢ ਨੂੰ ਪਾਣੀ ਪਾਈ ਜਾਈਏ, ਮੁੱਢ ਨੂੰ, ਪੱਤਿਆਂ ਨੂੰ, ਫੁੱਲਾਂ ਨੂੰ, ਫਲਾਂ ਨੂੰ ਪਾਣੀ ਆਪਣੇ ਆਪ ਮਿਲ ਜਾਂਦਾ, ਪਰ ਜੇਕਰ ਆਪਾਂ ਮੁੱਢ ਨੂੰ ਛੱਡ ਕੇ ਟਹਿਣੀਆਂ ਨੂੰ, ਪੱਤਿਆਂ ਨੂੰ ਪਾਣੀ ਪਾਵਾਂਗੇ ਤਾਂ ਮੁੱਢ ਨੂੰ ਨਾ ਪਾਣੀ ਪਿਆ ਸੁੱਕ ਜਾਏਗਾ ਬੂਟਾ। ਇਸ ਲਈ ਮੁੱਢ ਕੀ ਸਾਡਾ ਅਕਾਲ ਪੁਰਖ ਵਾਹਿਗੁਰੂ, ਸਾਰੀ ਸ੍ਰਿਸ਼ਟੀ ਦਾ ਉਹ ਮੂਲ ਹੈ, ਮੁੱਢ ਹੈ। ਸੋ ਵਾਹਿਗੁਰੂ ਜੀ ਨੂੰ ਛੱਡ ਕੇ, ਪਰਮਾਤਮਾ ਨੂੰ ਭੁਲਾ ਕੇ ਡਾਲੀ ਲੱਗੇ, ਟਹਿਣੀਆਂ ਨਾਲ ਲੱਗ ਗਏ। ਮਾਰੂ ਰਾਗ ਵਿੱਚ 1051 ਅੰਗ ਉੱਤੇ ਸੱਚੇ ਪਾਤਸ਼ਾਹ ਜੀ ਬੜਾ ਪਿਆਰਾ ਸ਼ਬਦ ਬਖਸ਼ਦੇ ਨੇ। ਇੱਕ ਮੂਲ ਲੱਗੇ ਉਹਨੀ ਸੁੱਖ ਪਾਇਆ, ਡਾਲੀ ਲਾਗੇ ਤੇ ਨਿਹਫਲ ਜਨਮ ਗਵਾਇਆ। ਇੱਕ ਤਾਂ ਗੁਰੂ ਦੇ ਪਿਆਰੇ ਨੇ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ, ਜਿਵੇਂ ਆਪ ਸਤਸੰਗੀ ਜੁੜੇ ਹੋ। ਇੱਕ ਮੂਲ ਲੱਗੇ ਉਹਨੀ ਸੁੱਖ ਪਾਇਆ, ਇੱਕ ਦਾ ਭਾਵ ਹੈ ਕਈ ਵਾਹਿਗੁਰੂ ਦੇ ਪਿਆਰੇ ਸਤਸੰਗੀ ਮੁੱਢ ਨਾਲ ਜੁੜ ਗਏ, ਪਰਮਾਤਮਾ ਨਾਲ ਜੁੜ ਗਏ, ਗੁਰੂ ਨਾਲ ਜੁੜ ਗਏ, ਉਹਨੀ ਸੁੱਖ ਪਾਇਆ, ਉਹਨਾਂ ਨੇ ਆਤਮਕ ਸੁੱਖ ਪਾ ਲਿਆ। ਡਾਲੀ ਲਾਗੇ ਤੇ ਨਿਹਫਲ ਜਨਮ ਗਵਾਇਆ, ਪਰ ਜਿਹੜੇ ਪਰਮਾਤਮਾ ਨੂੰ ਛੱਡ ਕੇ ਵਾਹਿਗੁਰੂ ਨੂੰ ਭੁਲਾ ਕੇ ਟਹਿਣੀਆਂ ਦੇ ਨਾਲ ਭਾਵ ਕੇ ਹੋਰ ਹੋਰ ਬੰਨੇ ਲੱਗ ਗਏ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਕੋਈ ਸਖੀ ਸਰਵਰ ਨੂੰ, ਕੋਈ ਪਹਾੜਾਂ ਵਾਲਿਆਂ ਨੂੰ, ਕੋਈ ਕਿਤੇ ਜਾਣ ਲੱਗ ਪਿਆ ਸਤਸੰਗੀ ਵਾਹਿਗੁਰੂ ਨੂੰ ਛੱਡ ਕੇ। ਉਹਨੀ ਜਨਮ ਗਵਾਇਆ, ਉਹਨਾਂ ਨੇ ਆਪਣਾ ਜਨਮ ਹੀ ਗਵਾ ਲਿਆ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਸ਼ਹੀਦੀ ਗੁਰਪੁਰਬ ਸ਼ਰਧਾ ਸਤਿਕਾਰ ਨਾਲ ਸੰਗਤ ਮਨਾ ਰਹੀ ਹੈ, ਤਨ ਨਾਲ, ਮਨ ਨਾਲ, ਧਨ ਨਾਲ ਅਸੀਂ ਸੇਵਾ ਕਰ ਰਹੇ ਹਾਂ। ਸ੍ਰੀ ਅਖੰਡ ਪਾਠ ਸਾਹਿਬ ਬੇਅੰਤ ਸੰਗਤਾਂ ਨੇ ਪ੍ਰਾਰੰਭ ਕਰਵਾਏ ਨੇ, ਬਾਣੀ ਦੇ ਪ੍ਰਵਾਹ ਚੱਲ ਰਹੇ ਹੈ। ਕੱਲ੍ਹ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣਗੇ, ਉਪਰੰਤ ਗੁਰੂ ਚਰਨਾਂ ਦੀ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ, ਔਰ ਗੁਰੂ ਕੇ ਦੀਵਾਨ ਸਜੜਗੇ, ਜਿਸ ਵਿੱਚ ਨਾਮ ਬਾਣੀ ਦੇ ਰਾਹੀਂ ਗੁਰੂ ਚਰਨਾਂ ਨਾਲ ਜੁੜਾਂਗੇ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੈਰ ਵਾਸਤੇ ਜਾਂਦੇ ਹਨ, ਸੈਰ ਲਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਸੈਰ ਕਰਨੀ, ਤਾਜ਼ੀ ਹਵਾ ਲੈਣੀ, ਸਿਆਣੇ ਕਹਿੰਦੇ ਨੇ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੈਰ ਕਰਦਾ ਹੈ ਉਹ ਡਾਕਟਰ ਕੋਲ ਨਹੀਂ ਜਾਏਗਾ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਸੇਵਾ ਸਿਮਰਨ ਬੰਦਗੀ ਭਗਤੀ ਕਰਦਾ ਪਿਆਰੇ, ਉਹ ਜਮਾਂ ਦੀ ਲੈਣ 'ਚ ਨਹੀਂ ਲੱਗੇਗਾ। ਇਹ ਗੁਰੂ ਦੀ ਕਿਰਪਾ, ਪਰਮਾਤਮਾ ਦੀ ਮਿਹਰ ਹੈ। ਅੰਮ੍ਰਿਤ ਵੇਲਾ ਸਭ ਤੋਂ ਹੀ ਕਾਰਗਰ ਸਮਾਂ ਹੁੰਦਾ ਸਤਸੰਗੀਓ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸੈਰ ਕਰਨ ਵਾਸਤੇ ਜਾਂਦੇ ਨੇ, ਨਾਲ ਕੁਦਰਤ ਤੋਂ ਬਲਿਹਾਰ ਜਾਂਦੇ ਨੇ। ਕੁਦਰਤ ਕੀ, ਜੋ ਕੁਛ ਅਸੀਂ ਵੇਖਦੇ ਕੁਦਰਤ ਹੈ, ਜੰਗਲ, ਪਹਾੜ, ਮੈਦਾਨ, ਨਦੀਆਂ, ਝੀਲਾਂ, ਫਸਲਾਂ, ਫੁੱਲ, ਬੂਟੇ, ਪੰਛੀ, ਇਹ ਸਾਰਾ ਕੁਛ ਜਿਹੜਾ ਹੈ ਇਹ ਕੁਦਰਤ ਹੈ। ਗੁਰੂ ਅਰਜਨ ਦੇਵ ਜੀ ਕੀ ਦੇਖਦੇ ਨੇ ਕਿ ਅੱਕ ਦੇ ਹਰੇ ਭਰੇ ਬੂਟੇ ਨੇ। ਅੱਕ, ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਅੱਕ ਹੁੰਦਾ ਸਤਸੰਗੀਓ, ਪੱਕਾ ਅੱਕ ਜਿਹਨੂੰ ਕਹਿ ਦਿੰਦੇ ਆਪਾਂ। ਸੋ ਉਹਦੇ ਜਿਹੜੇ ਪੱਤੇ ਹੁੰਦੇ ਨੇ ਹਰੇ ਭਰੇ ਪੱਤੇ, ਅਤੇ ਬੜੇ ਸੁੰਦਰ ਲੱਗਦੇ ਨੇ, ਉਹਨੂੰ ਫੁੱਲ ਲੱਗਦੇ ਅਤੇ ਬਹੁਤ ਹੀ ਸੁੰਦਰ ਫੁੱਲ ਲੱਗਦੇ ਸਤਸੰਗੀਓ। ਸੋ ਉਹਨਾਂ ਨੂੰ ਲੱਗਦੀਆਂ ਨੇ ਖੱਖੜੀਆਂ,
ਕੁੰਨੀਆਂ ਵੀ ਕਹਿ ਦਿੰਦੇ ਨੇ, ਖੱਖੜੀ ਕਹਿ ਦਿੰਦੇ, ਅੰਬ ਵਰਗੀ ਹੁੰਦੀ ਸਤਸੰਗੀਓ। ਗੁਰੂ ਅਰਜਨ ਦੇਵ ਜੀ ਹਰ ਰੋਜ਼ ਸੈਰ ਲਈ ਜਾਂਦੇ ਨੇ, ਕੀ ਦੇਖਦੇ ਨੇ, ਬੜੇ ਸੋਹਣੇ ਫੁੱਲ ਹਨ, ਹਰੇ ਭਰੇ ਪੱਤੇ ਹਨ ਔਰ ਫੁੱਲ ਬੜੇ ਸੁੰਦਰ ਲੱਗੇ ਨੇ, ਫਲ ਬਹੁਤ ਸੋਹਣੇ ਲੱਗੇ ਨੇ। ਪਰ ਕੁਝ ਸਮੇਂ ਬਾਅਦ ਗੁਰੂ ਮਹਾਰਾਜ ਨੇ ਵੇਖਿਆ ਕਿ ਬਰਸਾਤ ਦਾ ਆ ਗਿਆ ਮੌਸਮ, ਸਾਉਣ ਭਾਦਰੋਂ ਦਾ ਮਹੀਨਾ ਆ ਗਿਆ, ਬਰਸਾਤ ਪੈਣ ਲੱਗੀ, ਪੱਤੇ ਡਿੱਗ ਕੇ ਧਰਤੀ 'ਤੇ ਜਾ ਪਏ ਔਰ ਫਲ ਜਿਹੜੇ ਸੀ ਉਹ ਵੀ ਧਰਤੀ 'ਤੇ ਡਿੱਗੇ ਹੋਏ ਨੇ। ਜਿਹੜੇ ਫਲ ਟੁੱਟ ਕੇ ਟਹਿਣੀ ਤੋਂ ਥੱਲੇ ਡਿੱਗ ਪਏ, ਪੱਤੇ ਵੀ ਕੁਮਲਾ ਗਏ, ਸੁੱਕ ਗਏ, ਮੁਰਝਾ ਗਏ, ਉਹਦੀਆਂ ਕੁੰਨੀਆਂ ਲੱਗੀਆਂ ਸੀ, ਖੱਖੜੀਆਂ ਲੱਗੀਆਂ ਜਿਹੜੀਆਂ ਸੀ ਉਹ ਵੀ ਸਤਸੰਗੀ ਉਹ ਨਾਲ ਦੀ ਨਾਲ ਕੁਮਲਾ ਗਈਆਂ, ਸੁੱਕ ਕੇ ਫਟ ਗਈਆਂ, ਉਹਨਾਂ 'ਚੋਂ ਤੂੰਬੇ ਉੱਡ ਰਹੇ ਨੇ। ਤੂੰਬੇ ਇੱਕ ਸਤਸੰਗੀ ਉਹ ਰੂੰ ਜਿਹਾ ਉਹ 'ਚ ਨਿਕਲਦਾ ਹੈ, ਹਵਾ 'ਚ ਉੱਡ ਜਾਂਦਾ। ਇਹ ਸਾਰਾ ਦ੍ਰਿਸ਼ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਬਚਨ ਉਚਾਰਨ ਕੀਤਾ, ਸਲੋਕ ਮਹੱਲਾ ਪੰਜਵਾਂ, ਖੱਖੜੀਆਂ ਸੁਹਾਵੜੀਆਂ ਲੱਗੜੀਆਂ ਅਕਕੰਠ, ਬਿਰਹੇ ਵਿਛੋੜਾ ਧਣੀ ਸਿਓ ਨਾਨਕ ਸਹਿਸੇ ਗੰਠ। ਇਹ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਕਿ ਖੱਖੜੀਆਂ ਸੁਹਾਵੜੀਆਂ ਲੱਗੜੀਆਂ ਅਕਕੰਠ, ਉਹ ਖੱਖੜੀਆਂ ਬੜੀਆਂ ਸੋਭਨੀਕ ਨੇ, ਬੜੀਆਂ ਸੋਹਣੀਆਂ ਹਨ, ਪੱਤੇ ਬੜੇ ਸੁੰਦਰ ਹਰੇ ਭਰੇ, ਫੁੱਲ ਬੜੇ ਸੋਹਣੇ ਨੇ, ਜਿਹੜੇ ਟਹਿਣੀ ਦੇ ਨਾਲ ਲੱਗੇ ਹੋਏ ਨੇ, ਟਹਿਣੀ ਨਾਲ। ਪਰ ਧਣੀ ਛੋੜਾ ਪੈ ਗਿਆ ਜਿਨ੍ਹਾਂ ਦਾ ਸਤਸੰਗੀ ਮੁੱਢ ਨਾਲੋਂ, ਬੂਟੇ ਨਾਲੋਂ ਜਿਹੜੇ ਟੁੱਟ ਗਏ ਪੱਤੇ, ਜਿਹੜੇ ਫਲ ਟੁੱਟ ਗਏ ਬੂਟੇ ਨਾਲੋਂ। ਅਤੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਖੱਖੜੀਆਂ ਸੁਹਾਵੜੀਆਂ ਲੱਗੜੀਆਂ ਅਕਕੰਠ, ਬਿਰਹ ਵਿਛੋੜਾ ਧਣੀ ਸਿਓ, ਜਿਨ੍ਹਾਂ ਦਾ ਆਪਣੇ ਮੂਲ ਦੇ ਨਾਲੋਂ ਮੁੱਢ ਨਾਲੋਂ ਵਿਛੋੜਾ ਪੈ ਗਿਆ, ਨਾਨਕ ਸਹਿਸੇ ਗੰਠ, ਹਜ਼ਾਰਾਂ ਤੂੰਬੇ ਬਣ ਕੇ ਹਵਾ 'ਚ ਉੱਡ ਗਏ। ਮਤਲਬ ਜਿਹੜੇ ਜੀਵ ਵਾਹਿਗੁਰੂ ਨਾਲ ਜੁੜੇ ਰਹਿੰਦੇ ਨੇ, ਬਾਣੀ ਨਾਲ ਜੁੜੇ ਰਹਿੰਦੇ ਨੇ, ਆਪਣੇ ਮੂਲ ਨਾਲ ਜੁੜੇ ਰਹਿੰਦੇ ਨੇ ਸਤਸੰਗੀ, ਉਹ ਹਰੇ ਭਰੇ ਰਹਿੰਦੇ ਨੇ। ਅਤੇ ਜਿਹੜੇ ਵਾਹਿਗੁਰੂ ਤੋਂ ਟੁੱਟ ਗਏ, ਪਰਮਾਤਮਾ ਤੋਂ ਵਿਛੜ ਗਏ, ਬਾਣੀ ਨਾਲ ਟੁੱਟ ਗਏ, ਸੰਗਤ ਤੋਂ ਟੁੱਟ ਗਏ, ਸਿੱਖੀ ਨਾਲ ਟੁੱਟ ਗਏ, ਭਾਈ ਉਹ ਜੀਵ ਦੁੱਖ ਪਾਉਂਦੇ ਨੇ, 84 ਲੱਖ ਗੇੜੇ 'ਚ ਪੈ ਕੇ ਵਾਰ ਵਾਰ ਜਨਮ ਅਤੇ ਮਰਨ ਹੁੰਦਾ ਸਤਸੰਗੀ, ਆਉਣਾ ਜਾਣਾ ਜਨਮ ਮਰਨ ਇਸ ਗੇੜੇ 'ਚ ਜੀ ਪੈ ਜਾਂਦਾ ਜਿਹੜਾ ਵਾਹਿਗੁਰੂ ਤੋਂ ਟੁੱਟ ਜਾਂਦਾ। ਜਿਹੜਾ ਪਰਮਾਤਮਾ ਨਾਲ ਜੁੜਿਆ ਰਹਿੰਦਾ, ਸਿਮਰਨ ਨਾਲ ਜੁੜਿਆ ਰਹਿੰਦਾ, ਬਾਣੀ ਨਾਲ ਜੁੜਿਆ ਰਹਿੰਦਾ, ਉਹ ਜੀਵ ਪਰਮਾਤਮਾ ਦੀ ਬਖਸ਼ਿਸ਼ ਪਾ ਲੈਂਦੇ ਨੇ। ਗੁਰਬਾਣੀ ਵਿੱਚ ਇੱਕ ਭਜਨ ਹੈ ਬੜਾ ਪਿਆਰਾ, ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਭਾਈ ਜਿਹੜੇ ਜੀਵ ਪਰਮਾਤਮਾ ਨਾਲ ਟੁੱਟ ਗਏ, ਵਾਹਿਗੁਰੂ ਤੋਂ ਵਿਛੜ ਗਏ, ਉਹਨਾਂ ਦੀ ਹਾਲਤ ਐਸੀ ਹੁੰਦੀ ਹੈ ਜਿਵੇਂ ਦਾਵਾ ਅਗਨ ਬਹੁਤ ਤਿਲਣ ਜਾਲੇ, ਕੋਈ ਹਰਿਆ ਬੂਟ ਰਹੇ ਉਰੇ। ਦਾਵਾ ਅਗਨ ਦਾ ਅਰਥ ਹੁੰਦਾ ਹੈ ਜੰਗਲ ਦੀ ਅੱਗ, ਇੱਕ ਬੜਵਾ ਨਾਲ ਬੜਵਾ ਨਾਲ ਅਗਨ ਹੁੰਦੀ ਸਤਸੰਗੀ, ਉਹ ਇੱਕ ਹੁੰਦੀ ਹੈ। ਸੋ ਇਸੇ ਪ੍ਰਕਾਰ ਜਿਹੜੀ ਹੈ ਜੰਗਲ ਦੀ ਅੱਗ, ਦਾਵਾ ਅਗਨ ਬਹੁਤ ਤਿਲਣ ਜਾਲੇ, ਜੰਗਲ ਨੂੰ ਲੱਗ ਜੇ ਅੱਗ ਤੇ ਬਹੁਤ ਸਾਰੇ ਬੂਟੇ ਸੜ ਗਏ। ਜੰਗਲ ਨੂੰ ਅੱਗ ਲੱਗੀ, ਅੱਗ ਦੇ ਨਾਲ ਬੂਟੇ ਸੜ ਗਏ, ਪਰ ਕੋਈ ਹਰਿਆ ਬੂਟ ਰਹੇ ਉਰੀ, ਕੋਈ ਵਰਲਾ ਵਰਲਾ ਬੂਟਾ ਹਰਿਆ ਭਰਿਆ ਰਹੇਗਾ ਜਿਹੜਾ ਪਾਣੀ ਦੇ ਵਿੱਚ ਸੀ, ਜਿਹੜਾ ਪਾਣੀ ਵਿੱਚ ਸੀ ਖਲੋਤਾ ਉਹ ਬਚ ਗਿਆ, ਬਾਕੀ ਸਾਰੇ ਸੜ ਗਏ। ਇੱਦਾਂ ਹੀ ਸੰਸਾਰ ਦੇ ਵਿੱਚ ਵਿਕਾਰਾਂ ਦੀ ਅੱਗ ਹੈ, ਈਰਖਾ ਦੀ ਅੱਗ ਹੈ, ਕਿ ਕੋਈ ਵਿਰਲਾ ਵਿਰਲਾ ਵਾਹਿਗੁਰੂ ਦਾ ਪਿਆਰ ਆਉਂਦਾ ਜਿਹੜਾ ਸੰਗਤ ਨਾਲ, ਸਿਮਰਨ ਦੇ ਨਾਲ, ਸਿੱਖੀ ਦੇ ਨਾਲ, ਬਾਣੀ ਨਾਲ ਜੁੜਿਆ ਰਿਹਾ, ਅਤੇ ਭਾਈ ਉਹ ਬਚ ਗਿਆ ਈਰਖਾ ਦੀ ਅੱਗ ਤੋਂ, ਵਿਕਾਰਾਂ ਦੀ ਅੱਗ ਤੋਂ, ਜਨਮ ਦੀ ਅੱਗ ਤੋਂ, ਮਰਨ ਦੀ ਅੱਗ ਤੋਂ, ਮਾਂ ਦੇ ਉਧਰ ਦੀ ਅੱਗ ਤੋਂ, ਉਹ ਜੀਵ ਬਚ ਗਏ। ਸੋ ਸੱਚੇ ਪਾਤਸ਼ਾਹ ਫਰਮਾਉਂਦੇ, ਮੂਲ ਛੋੜ ਡਾਲੀ ਲੱਗੇ, ਜਿਹੜੇ ਮੁੱਢ ਨੂੰ ਛੱਡ ਕੇ ਟਹਿਣੀਆਂ ਨਾਲ ਲੱਗ ਗਏ, ਕਿਆ ਪਾਵੈ ਸ਼ਾਈ। ਗੁਰੂ ਜੀ ਕਹਿੰਦੇ ਕੀ ਮਿਲੇਗਾ ਉਹਨਾਂ ਨੂੰ, ਕੀ ਪ੍ਰਾਪਤ ਹੋਏਗਾ, ਸਵਾਹ ਮਿਲੇਗੀ, ਸਵਾਹ ਸ਼ਾਈ ਦਾ ਅਰਥ ਤਿੰਨਾਂ ਦੇ ਸਿਰ 'ਚ ਸਵਾਹ ਪਵੇਗੀ ਸਤਸੰਗੀ। ਸੋ ਇਸ ਲਈ ਜਿਹੜੇ ਵਾਹਿਗੁਰੂ ਨਾਲ ਜੁੜੇ ਰਹੇ, ਪਰਮਾਤਮਾ ਨਾਲ ਜੁੜੇ ਰਹੇ, ਉਹਨਾਂ 'ਤੇ ਬਖਸ਼ਿਸ਼ ਵਾਹਿਗੁਰੂ ਦੀ। ਬਿਨ ਨਾਵੈ ਕਿਉਂ ਛੂਟੀ ਹੈ ਜੇ ਜਾਣੈ ਕੋਈ, ਭਾਈ ਜੇ ਕੋਈ ਇਸ ਚੀਜ਼ ਨੂੰ ਸਮਝ ਲਵੇ ਕਿ ਬਿਨ ਨਾਵੇ ਕਿਉਂ ਛੂਟੀਏ, ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ ਸਤਸੰਗੀ।
ਸੁਖਮਨੀ ਸਾਹਿਬ ਦਾ ਪਾਠ ਆਪਾਂ ਰੋਜ਼ ਕਰਦੇ ਹਾਂ, ਉਹ 'ਚ ਬੇਅੰਤ ਮਹਿਮਾ ਗਾਈ ਗਈ ਹੈ ਨਾਮ ਦੀ, ਪ੍ਰਭੂ ਦੇ ਸਿਮਰਨ ਦੀ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪਰਮਾਤਮਾ ਦੇ ਸਿਮਰਨ ਦੁਆਰਾ ਜੰਮਣ ਮਰਨ ਖਤਮ ਹੋ ਗਿਆ, ਪਾਪ ਨਾਸ਼ ਹੋ ਗਏ, ਜਨਮ ਮਰਨ ਤੋਂ ਜੀਵ ਬਚ ਗਿਆ। ਪਰ ਜਿਹੜੇ ਨਾਮ ਤੋਂ ਵਿਛੜ ਗਏ, ਨਿਰੰਕਾਰ ਤੋਂ ਭੁੱਲ ਗਏ ਸਤਸੰਗੀ, ਉਹ ਆਉਣਾ ਜਾਣਾ ਜਨਮ ਅਤੇ ਮਰਨੇ ਬਣਿਆ ਰਹਿੰਦਾ। ਬਿਨ ਨਾਵੇ ਕਿਉਂ ਛੁੱਟੀਏ, ਜੇ ਜਾਣੇ ਕੋਈ, ਜੇ ਕੋਈ ਇਸ ਚੀਜ਼ ਨੂੰ ਸਮਝ ਲਵੇ, ਜਾਣ ਲਵੇ ਕਿ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ ਭਾਈ। ਗੁਰਮੁਖ ਹੋਏ ਤਾਂ ਛੁੱਟੀਏ, ਮਨਮੁਖ ਪਤ ਖੋਈ। ਭਾਈ ਜੇ ਪੂਰੇ ਗੁਰੂ ਦੇ ਲੜ ਲੱਗ ਜਾਈਏ, ਗੁਰਮੁਖ ਬਣ ਜਾਈਏ, ਤਾਂ ਛੁੱਟੀਏ ਫਿਰ ਛੁਟਕਾਰਾ ਹੁੰਦਾ ਹੈ ਜਨਮ ਤੋਂ ਮਰਨ ਤੋਂ ਦੁੱਖਾਂ ਤੋਂ। ਮਨਮੁਖ ਪਤ ਖੋਈ, ਮਨਮੁਖ ਜੀਵ ਨੇ ਮਨ ਪਿੱਛੇ ਲੱਗ ਕੇ ਵਾਹਿਗੁਰੂ ਤੋਂ ਵਿਛੜ ਕੇ ਅਤੇ ਇੱਜ਼ਤ ਆਪਣੀ ਗਵਾ ਲਈ। ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰ ਰਹੇ ਹਨ। ਜਿੰਨੀ ਏਕੋ ਸੇਵਿਆ ਪੂਰੀ ਮਤ ਭਾਈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਚੇਤੇ ਕੀਤਾ, ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਸੁਖਮਨੀ ਸਾਹਿਬ ਵਿੱਚ, ਏਕੋ ਜਪ ਇੱਕੋ ਪਰਮਾਤਮਾ ਦਾ ਨਾਮ ਜਪ ਭਾਈ, ਏਕੋ ਸਾਲਾਹੇ ਇੱਕ ਪਰਮਾਤਮਾ ਦੀ ਸਿਵਤ ਸਲਾਹ ਕਰਿਆ ਕਰ। ਦੁਨੀਆ ਨਾ ਸਾਲਾਹੇ ਜੋ ਮਰ ਵੰਨ ਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ। ਸਿਫਤ ਕਰਨੀ ਤੇ ਵਾਹਿਗੁਰੂ ਦੀ ਕਰੀਏ, ਵਡਿਆਈ ਕਰਨੀ ਤੇ ਪਰਮਾਤਮਾ ਦੀ ਕਰੀਏ ਸਤਸੰਗੀਓ। ਦਸਵੇਂ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਵਿੱਚ ਕ੍ਰਿਸ਼ਨ ਅਵਤਾਰ ਦੇ ਵਿੱਚ ਇੱਕ ਘਟਨਾ ਲਿਖੀ ਹੈ। ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ, ਇਹਨਾਂ ਨੇ ਬਹੁਤ ਸਾਰੀਆਂ ਜੰਗਾਂ ਕੀਤੀਆਂ ਅਤੇ ਇੱਕ ਖੜਕ ਸਿੰਘ ਸੂਰਮਾ ਹੋਇਆ। ਖੜਕ ਸਿੰਘ ਇਹ ਜਿਹੜਾ ਸਤਸੰਗੀਓ, ਸੋ ਮਗਧ ਦਾ ਰਾਜਾ ਸੀ ਅਤੇ ਉਹਦਾ ਇਹ ਇਸੇ ਪ੍ਰਕਾਰ ਜਿਹੜਾ ਸੀ ਇਹ ਸੈਨਾਪਤੀ ਸੀ। ਅਤੇ ਕਹਿੰਦੇ ਨੇ ਇਹਨੇ ਕ੍ਰਿਸ਼ਨ ਜੀ ਨੂੰ ਜੰਗ ਦੇ ਵਿੱਚ 17 ਵਾਰ ਹਰਾਇਆ ਸੀ। 17 ਵਾਰ, ਇੱਕ ਵਾਰ ਨਹੀਂ, ਦੋ ਵਾਰ ਨਹੀਂ, 17 ਵਾਰ ਕ੍ਰਿਸ਼ਨ ਜੀ ਹਾਰੇ ਉਹਦੇ ਤੋਂ। ਔਰ ਇੱਥੋਂ ਭੱਜ ਕੇ ਫਿਰ ਕ੍ਰਿਸ਼ਨ ਜੀ ਜਿਹੜੇ ਸੀ ਇਹ ਚਲੇ ਗਏ ਸਤਸੰਗੀਓ ਗੁਜਰਾਤ, ਕੱਛ ਦਾ ਇਲਾਕਾ ਸਤਸੰਗੀਓ। ਇੱਥੇ ਫਿਰ ਕ੍ਰਿਸ਼ਨ ਜੀ ਲੰਮਾ ਸਮਾਂ ਰਹੇ। ਇੱਥੇ ਮੰਦਰ ਬਣਿਆ ਹੈ ਰਣਛੋੜ ਮੰਦਰ, ਮਤਲਬ ਰਣਛੋੜ ਦਾ ਮਤਲਬ ਜੰਗ 'ਚੋਂ ਭੱਜ ਕੇ ਇੱਥੇ ਆ ਕੇ ਲੁਕੇ ਸੀ। ਅਤੇ ਫਿਰ ਇਹਨਾਂ ਨੇ ਇੱਕ ਰਾਜਨੀਤੀ ਖੇਡੀ, ਚਾਲ ਖੇਡੀ, ਪੰਡਿਤ ਬਣ ਕੇ ਸਤਸੰਗੀਓ ਉਸ ਰਾਜੇ ਖੜਕ ਸਿੰਘ ਦੇ ਕੋਲ ਗਏ। ਉਹਨੂੰ ਕਹਿਣ ਲੱਗੇ ਕਿ ਸੁਣਿਆ ਤੂੰ ਬਹੁਤ ਸੂਰਮਾ ਹੈ। ਉਹ ਕਹਿੰਦਾ ਹਾਂ ਮੈਂ ਸੂਰਮਾ ਹਾਂ। ਕਹਿੰਦੇ ਜਿਹੜੇ ਸੂਰਮੇ ਦੇ ਦਾਨੀ ਵੀ ਬਹੁਤ ਹੁੰਦੇ ਆ। ਕਹਿੰਦਾ ਹਾਂ ਮੈਂ ਦਾਨੀ ਵੀ ਹਾਂ। ਕਹਿੰਦਾ ਮੈਂ ਤੈਨੂੰ ਵੀ ਪਛਾਣ ਲਿਆ, ਤੂੰ ਕ੍ਰਿਸ਼ਨ ਹੈ। ਤੂੰ ਮੰਗਤਾ ਬਣ ਕੇ, ਪੰਡਿਤ ਬਣ ਕੇ ਮੇਰੇ ਦਰ 'ਤੇ ਆਇਆ ਮੰਗਣ ਵਾਸਤੇ, ਮੰਗ ਜੋ ਮੰਗਣਾ। ਅਤੇ ਕ੍ਰਿਸ਼ਨ ਕਹਿੰਦਾ ਤੂੰ ਆਪਣਾ ਮੈਨੂੰ ਸਿਰ ਦੇ ਦੇ, ਸਿਰ ਆਪਣਾ ਸਿਰ ਦੇ ਦੇ, ਜੰਗ 'ਚ ਤਾਂ ਹਰਾ ਨਾ ਸਕੇ ਉਹਨੂੰ। 17 ਵਾਰ ਉਹਨੇ ਕ੍ਰਿਸ਼ਨ ਜੀ ਨੂੰ ਹਰਾਇਆ ਅਤੇ ਉਹਦੇ ਸੈਨਾਪਤੀ ਕ੍ਰਿਸ਼ਨ ਨੂੰ ਫੜ ਲੈਣ, ਉਹਨੂੰ ਹਾਜ਼ਰ ਕਰਨ ਉਹ ਖੜਕ ਸਿੰਘ ਦੇ। ਉਹ ਕਹਿੰਦਾ ਵੀ ਛੱਡ ਦੇ, ਮੈਨੂੰ ਸੋਹਣਾ ਬੜਾ ਲੱਗਦਾ ਹੈ, ਇਹਦੇ ਕੇਸ ਬੜੇ ਸੋਹਣੇ ਨੇ, ਕੁੰਡਲੇ ਜੇ ਅਤੇ ਇਹਦਾ ਰੂਪ ਰੰਗ ਬੜਾ ਸੋਹਣਾ, ਛੱਡ ਦਿਓ ਇਹਨੂੰ, ਇਹਨੂੰ ਮਾਰਨ ਨੂੰ ਜੀ ਨਹੀਂ ਕਰਦਾ। ਸੋ ਕ੍ਰਿਸ਼ਨ ਜੀ ਨੇ ਕੀ ਕੀਤਾ ਕਿ ਉਹ ਤੋਂ ਸਿਰ ਮੰਗ ਲਿਆ, ਕਹਿਣ ਲੱਗਾ ਆਪਣਾ ਸਿਰ ਦੇ ਦੇ। ਉਹ ਕਹਿੰਦਾ ਮੈਂ ਤੈਨੂੰ ਪਛਾਣ 'ਤੇ ਲਿਆ, ਜੋ ਤੂੰ ਮੰਗਤਾ ਹੀ ਬਣ ਕੇ ਮੇਰੇ ਦਰ 'ਤੇ ਆ ਗਿਆ, ਦੇਊਂ ਜ਼ਰੂਰ ਸਿਰ। ਕਹਿੰਦੇ ਕ੍ਰਿਸ਼ਨ ਜੀ ਨੇ ਮਾਰਿਆ ਸੁਰਦਰਸ਼ਨ ਚੱਕਰ ਅਤੇ ਖੜਕ ਸਿੰਘ ਦਾ ਸਿਰ ਵੱਢ ਦਿੱਤਾ। ਕ੍ਰਿਸ਼ਨ ਜੀ ਦੀ ਸੈਨਾ ਨੇ, ਉਹਦੇ ਸੈਨਾਪਤੀਆਂ ਨੇ ਜੈ ਜੈਕਾਰ ਕ੍ਰਿਸ਼ਨ ਦੀ ਕਰਤੀ, ਕ੍ਰਿਸ਼ਨ ਦੀ ਜੈ ਜੈਕਾਰ ਹੋਵੇ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਕ੍ਰਿਸ਼ਨ ਅਵਤਾਰ ਦੇ 'ਚ ਲਿਖਿਆ ਹੈ ਕਿ ਜਦੋਂ ਜੈ ਜੈਕਾਰ ਕਰਵਾਈ ਆਪਣੇ ਕ੍ਰਿਸ਼ਨ ਨੇ, ਹੁਣ ਸਿਰ ਸੀ ਨਾ ਧਰਤੀ 'ਤੇ ਡਿੱਗਾ ਪਿਆ ਖੜਕ ਸਿੰਘ ਦਾ, ਉੱਠਿਆ ਉਛਲਿਆ ਕ੍ਰਿਸ਼ਨ ਦੀ ਛਾਤੀ 'ਚ ਵੱਜਾ ਆ ਕੇ। ਕਹਿੰਦਾ ਦੁਸ਼ਟਾ, ਧੋਖੇ ਨਾ ਮੈਨੂੰ ਮਾਰ ਕੇ, ਅਤੇ ਹੁਣ ਜੈ ਜੈਕਾਰ ਆਪਣੀ ਕਰਵਾ ਰਿਹਾ, ਜੈ ਜੈਕਾਰ ਵਾਹਿਗੁਰੂ ਦੀ। ਜੇ ਜੈ ਜੈਕਾਰ ਕਰਨੀ ਹੈ ਤਾਂ ਪਰਮਾਤਮਾ ਦੀ ਕਰਨੀ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ।
ਕਹਿੰਦੇ ਜੇ ਗੁਣ ਗਾਉਣੇ ਤੇ ਵਾਹਿਗੁਰੂ ਦੇ ਗਾਓ, ਨਮਸਕਾਰ ਕਰਨੀ ਤੇ ਵਾਹਿਗੁਰੂ ਦੀ ਕਰੋ, ਦੁਨੀਆਂ ਦੀ ਕੀ ਸਿਫਤ ਕਰਨੀ ਹੋਈ ਭਾਈ, ਆਪਣੀ ਵਡਿਆਈ ਕੀ ਕਰਾਉਣੀ ਹੋਈ। ਵਡਿਆਈ ਕਰਨੀ ਹੈ ਤੇ ਵਾਹਿਗੁਰੂ ਦੀ ਕਰਨੀ ਹੈ, ਗੁਣ ਗਾਉਣੇ ਨੇ ਤੇ ਵਾਹਿਗੁਰੂ ਦੇ ਕਰਨੇ ਨੇ, ਸਿਫਤ ਕਰਨੀ ਹੈ ਤੇ ਵਾਹਿਗੁਰੂ ਦੀ ਕਰਨੀ ਹੈ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ ਭਾਈ, ਪਰਮਾਤਮਾ ਦੀ ਸਿਫਤ ਕਰੀਏ, ਵਾਹਿਗੁਰੂ ਦੇ ਗੁਣ ਗਾਉਣਾ ਕਰੀਏ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਇੱਕ ਪਰਮਾਤਮਾ ਦੇ ਗੁਣ ਗਾਓ, ਇੱਕ ਪਰਮਾਤਮਾ ਦਾ ਨਾਮ ਜਪੋ, ਇੱਕ ਦੇ ਨਾਲ ਜੁੜੋ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਨੂੰ ਜੋੜਿਆ ਸਤਸੰਗ, ਇੱਕ ਗੁਰੂ ਸਾਡਾ, ਇੱਕ ਨੂੰ ਅਸੀਂ ਮੰਨਦੇ ਵਾਹਿਗੁਰੂ ਨੂੰ, ਇੱਕ ਹੀ ਸਾਡੇ ਗੁਰੂ ਜੀ ਨੇ। ਇਸ ਵਾਸਤੇ ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਸਤਸੰਗ ਬਾਣੀ ਨਾਲ ਜੋੜਿਆ, ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਸੋ ਗੁਰੂ ਜੀ ਫਰਮਾਨ ਕਰਦੇ ਨੇ, ਜਿੰਨੀ ਏਕੋ ਸੇਵਿਆ ਪੂਰੀ ਮਤ ਭਾਈ, ਭਾਈ ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ, ਇੱਕ ਗੁਰੂ ਨੂੰ ਚੇਤੇ ਕੀਤਾ, ਉਹਨਾਂ ਦੀ ਮਤ ਸ੍ਰੇਸ਼ਟ ਹੈ। ਆਦਿ ਜੁਗਾਦਿ ਨਿਰੰਜਨਾ ਜਨ ਹਰਿ ਸਰਣਾਈ, ਜਿਹੜਾ ਆਦਿ ਜੁਗਾਦ ਮੁੱਢ ਕਦੀਮ ਤੋਂ ਕਾਲਖ ਮਾਇਆ ਤੋਂ ਰਹਿਤ ਵਾਹਿਗੁਰੂ ਹੈ, ਨਿਰਲੇਪ। ਗੁਰੂ ਜੀ ਕਹਿੰਦੇ ਮੈਂ ਦਾਸ ਉਸ ਪਰਮਾਤਮਾ ਦੀ ਸਰਣ ਵਿੱਚ ਆਇਆ ਹਾਂ। ਸਾਹਿਬ ਮੇਰਾ ਏਕ ਹੈ ਅਵਰ ਨਹੀਂ ਭਾਈ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰਾ ਮਾਲਕ ਇੱਕ ਹੈ। ਇੱਕ ਤੋਂ ਬਾਣੀ ਆਰੰਭ ਦੀ ਸਤਸੰਗੀਓ, ਇੱਕ ਨੂੰ ਜਪਣਾ ਹੈ, ਇੱਕ ਨੂੰ ਅਰਾਧਨਾ ਹੈ, ਇੱਕ ਦਾ ਧਿਆਨ ਧਰਨਾ ਹੈ, ਇੱਕ ਦੇ ਬਣ ਕੇ ਰਹਿਣਾ ਸਾਰੀ ਜ਼ਿੰਦਗੀ। ਸਾਹਿਬ ਮੇਰਾ ਏਕ ਹੈ ਅਵਰ ਨਹੀਂ ਭਾਈ, ਭਾਈ ਹੋਰ ਕੋਈ ਨਹੀਂ, ਮੇਰਾ ਮਾਲਕ ਇੱਕ ਹੈ। ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿਰਪਾ ਤੇ ਸੁਖ ਪਾਇਆ, ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਹੇ ਵਾਹਿਗੁਰੂ ਤੇਰੀ ਕਿਰਪਾ ਦੇ ਵਿੱਚ ਬੜੇ ਬੇਅੰਤ ਸੁਖ ਨੇ, ਬੇਅੰਤ ਸੁਖ। ਇਸ ਲਈ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ, ਸੱਚੇ ਪਰਮਾਤਮਾ ਦੇ ਸਬੱਬ ਦੇ ਨਾਲ, ਉਹਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਬਹੁਤ ਆਤਮਕ ਆਨੰਦ ਪ੍ਰਾਪਤ ਕਰ ਲਿਆ। ਗੁਰ ਬਿਨ ਕਿਨੇ ਨਾ ਪਾਇਓ, ਕੇਤੀ ਕਹੈ ਕਹਾਏ, ਭਾਈ ਅੱਜ ਤੱਕ ਕਿਸੇ ਨੇ ਵੀ ਗੁਰੂ ਤੋਂ ਬਿਨਾਂ ਵਾਹਿਗੁਰੂ ਨੂੰ ਨਹੀਂ ਪਾਇਆ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਉਸ਼ੋ ਬ੍ਰਹਮੈ ਨਾਰਦ ਵੇਦ ਵਿਆਸੈ ਕੋਏ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਅੱਜ ਤੱਕ ਕਿਸੇ ਨੇ ਵੀ ਪਰਮਾਤਮਾ ਨੂੰ ਗੁਰੂ ਤੋਂ ਬਿਨਾਂ ਪ੍ਰਾਪਤ ਕੀਤਾ ਹੀ ਨਹੀਂ, ਗੁਰੂ ਦੇ ਰਾਹੀਂ ਹੀ ਵਾਹਿਗੁਰੂ ਮਿਲਦਾ ਹੈ। ਗੁਰ ਬਿਨ ਕਿਨੇ ਨਾ ਪਾਇਓ, ਕੇਤੀ ਕਹੈ ਕਹਾਏ, ਕਿੰਨੇ ਲੋਕ ਦੁਨੀਆਂ 'ਤੇ ਆਏ ਗੁਰੂ ਤੋਂ ਬਿਨਾਂ ਕਹਿੰਦੇ ਨੇ ਕਿ ਅਸੀਂ ਪੂਰੇ ਹਾਂ, ਲੋਕਾਂ ਤੋਂ ਕਹਾ ਲਿਆ, ਆਪ ਕਹਾ ਲਿਆ ਮੈਂ ਪੂਰਾ ਹਾਂ, ਘਾਟ ਨਾ ਕਿੰਨੀ ਕਹਾਇਆ, ਸਭ ਕਹਿਤੇ ਹੈ ਪਾਇਆ, ਕੋਈ ਘੱਟ ਖਵਾਉਂਦਾ ਹੀ ਨਹੀਂ, ਹਰੇਕ ਕਹਿੰਦਾ ਮੈਂ ਹੀ ਪੂਰਾ ਹਾਂ। ਪਤ ਪਰਵਾਣਾ ਪਿੱਛੇ ਪਾਈਏ ਤੇ ਨਾਨਕ ਤੋਲਿਆ ਜਾਪੈ। ਸੋ ਇਸ ਲਈ ਗੁਰੂ ਤੋਂ ਬਿਨਾਂ ਕਦੀ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਆਪ ਵਿਖਾਲੈ ਵਾਟੜੀ ਸੱਚੈ ਭਗਤ, ਸੱਚੀ ਭਗਤ ਦ੍ਰਿੜਾਏ, ਆਪ ਪਰਮੇਸ਼ਰ ਕਿਰਪਾ ਕਰਕੇ ਆਪ ਵਿਖਾਲੇ ਵਾਟਣੀ, ਆਪੇ ਹੀ ਸਹੀ ਰਸਤਾ ਵਿਖਾਉਂਦਾ ਵਾਹਿਗੁਰੂ। ਸੱਚੀ ਭਗਤ ਦ੍ਰਿੜਾਏ ਤੇ ਆਪ ਹੀ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਸੱਚੀ ਭਗਤੀ ਦ੍ਰਿੜ ਕਰਾਉਂਦਾ ਹੈ। ਮਨਮੁੱਖ ਜੇ ਸਮਝਾਈਐ ਭੀ ਉੱਜੜ ਜਾਏ, ਮਨਮੁੱਖ ਬੰਦੇ ਨੂੰ ਜੇ ਸਮਝਾਈਏ ਵੀ ਨਾ ਵੀ ਆਹ ਕੰਮ ਮਾੜਾ ਨਾ ਕਰ, ਇੱਧਰ ਨਾ ਜਾ, ਆਹ ਕਿਉਂ ਕਰਦਾ ਭਾਈ, ਤੇ ਉਹ ਕਦੇ ਨਹੀਂ ਸਮਝੇਗਾ, ਉੱਜੜ ਨੂੰ ਉਲਟ ਬੰਨੇ ਜਾਏਗਾ, ਉਲਟ ਬੰਨੇ। ਬਿਨ ਹਰ ਨਾਮ ਨਾ ਛੂਟ ਸੀ ਮਰ ਨਰਕ ਸਮਾਏ, ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਿਨ ਹਰ ਨਾਮ ਨਾ ਛੂਟ ਸੀ, ਭਾਈ ਨਾਮ ਤੋਂ ਬਿਨਾਂ ਕਦੇ ਛੁਟਕਾਰਾ ਨਹੀਂ ਹੁੰਦਾ। ਮਰ ਨਰਕ ਸਮਾਏ, ਜਿਹੜਾ ਬੰਦਾ ਨਾਮ ਨਹੀਂ ਜਪਦਾ, ਗੁਰੂ ਵਾਲਾ ਨਹੀਂ ਬਣਿਆ, ਸਿਮਰਨ ਨਹੀਂ ਕਰਦਾ, ਮਰ ਕੇ ਨਰਕ ਸਮਾਏ, ਨਰਕਾਂ ਦੇ ਵਿੱਚ ਪੈਂਦਾ। ਸਨਾਤਨ ਮਤ ਦੇ ਗ੍ਰੰਥਾਂ ਨੇ ਮੰਨਿਆ 18 ਨਰਕ, ਕੁੰਭੀ ਨਰਕ ਆਦਿਕ ਮੰਨੇ ਨੇ, ਹੋਰ ਬੇਅੰਤ ਇੱਦਾਂ ਦੇ ਨਰਕ ਮੰਨੇ ਨੇ, 18 ਤਰ੍ਹਾਂ ਦੇ ਨਰਕ ਮੰਨੇ ਪਿਆਰਿਓ। ਪਰ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਨੇ 84 ਲੱਖ ਨਰਕ ਮੰਨੇ ਨੇ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਅਤੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਲੱਖ 84 ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ। 84 ਲੱਖ ਜੂਲ ਨਰਕ ਹੀ ਹੈ ਪਿਆਰਿਓ। ਜਦੋਂ ਆਪਾਂ ਮਾਤਾ ਦੇ ਉਦਰ ਵਿੱਚ ਪੁੱਠੇ ਲੜਕ ਰਹੇ ਹੁੰਦੇ ਉਹ ਤੋਂ ਵੱਡਾ ਨਰਕ ਕੀ ਹੋਏਗਾ। ਇੰਨੀ ਕੋਝੀ ਥਾਂ, ਇੰਨਾ ਗੰਦਾ ਥਾਂ, ਮਾਤਾ ਦਾ ਖਾਧਾ ਹੋਇਆ ਭੋਜਨ ਪਚ ਕੇ ਰਸ ਧਾਤੂ ਬਣ ਕੇ ਉਹਦਾ ਵੇਸਟ ਜਿਹੜਾ ਨਾ, ਵੇਸਟ ਵੱਡੀ ਅੰਤੜੀ ਰਾਹੀਂ ਬੱਚੇ ਦੇ ਮੂੰਹ ਦੇ ਲਾਗ ਦੀ ਲੰਘਦਾ, ਇਹ ਤੋਂ ਵੱਡਾ ਨਰਕ ਕੀ ਹੋਏਗਾ ਸੱਸ ਵੀ। ਮਤਲਬ ਕਿਸੇ ਜੂਨ ਦੇ ਵਿੱਚ ਵੀ ਆ, ਪਸ਼ੂ ਹੈ, ਪੰਛੀ ਹੈ, ਆਖਰ ਨੂੰ ਤਾਂ ਸਤਸੰਗ ਇਸੇ ਪ੍ਰੋਸੀਜਰ ਰਾਹੀਂ ਬੱਚਾ ਜਨਮ ਲੈਂਦਾ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਲੱਖ 84 ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ। ਜੇ ਰਸਾ ਰਸਾ ਕੇ ਆਨੰਦ ਲੈ ਕੇ ਪਰਮਾਤਮਾ ਦੇ ਗੁਣ ਗਾਉਂਗੇ ਨਾ, ਅਤੇ 84 ਲੱਖ ਨਰਕਾਂ ਰੂਪੀ ਜਿਹੜੀ ਹੈ ਨਾ, ਇਹ 84 ਲੱਖ ਰੂਪੀ ਜੂਨਾਂ ਇਹ ਨਰਕ ਜਿਹੜੇ ਨੇ ਇਹ ਨਹੀਂ ਵੇਖੋਗੇ। ਇਸ ਲਈ ਜਿਹੜਾ ਮਨਮੁੱਖ ਬੰਦਾ ਹੈ ਪਰਮਾਤਮਾ ਤੋਂ ਟੁੱਟ ਕੇ ਮਰ ਨਰਕ ਸਮਾਏ ਅਤੇ ਮਰ ਕੇ ਨਰਕਾਂ ਵਿੱਚ ਪੈਂਦਾ।

ਅਰਜੁਨਾਂ ਵਿੱਚ ਹਰ ਨਾਮ ਨਾ ਲੇਵੇ, ਪਰਮਾਤਮਾ ਦਾ ਨਾਮ ਫਿਰ ਵੀ ਨਹੀਂ ਲੈਂਦਾ। ਕੂਕਰ ਸੂਕਰ ਜੂਨ ਭਰਮੇ ਤਊ ਲਾਜ ਨਾ ਆਈ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਕਿ ਭਲਿਆ ਤੂੰ ਕਦੇ ਕੁੱਤਾ ਬਣਿਆ, ਕਦੇ ਸੂਰ ਬਣਿਆ, ਕਦੇ ਕੁਛ ਬਣਿਆ, ਤੈਨੂੰ ਅਜੇ ਸ਼ਰਮ ਨਾ ਆਈ, ਅਜੇ ਤੂੰ ਨਾਮ ਨਹੀਂ ਜਪਦਾ, ਅਜੇ ਬੰਦਗੀ ਨਹੀਂ ਕਰਦਾ, ਅਜੇ ਵੀ ਤੂੰ ਭਗਤੀ ਨਹੀਂ ਕਰਦਾ। ਬੜੀਆਂ ਟੇਢੀਆਂ ਜੂਨਾਂ 'ਚੋਂ ਉਲੰਘ ਕੇ ਆਏ ਹਾਂ ਆਪਾਂ ਸਤਸੰਗੀਓ, ਪਸ਼ੂ ਬਣੇ, ਪੰਛੀ ਬਣੇ, ਕੀੜੇ ਮਕੌੜੇ, ਗੰਦਗੀ ਦੇ ਕੀੜੇ ਬਣੇ, ਬੜੀਆਂ ਬੜੀਆਂ ਭਿਆਨਕ ਨਰਕਾਂ ਦੇ ਜੂਨਾਂ ਵਿੱਚੋਂ ਨਿਕਲ ਕੇ ਆਏ ਹਾਂ। ਤਰਸ ਕੀਤਾ ਵਾਹਿਗੁਰੂ ਨੇ ਸਾਨੂੰ ਮਨੁੱਖਾ ਜਨਮ ਦੇ ਦਿੱਤਾ, ਉਹ ਤੋਂ ਵੱਧ ਤਰਸ ਕੀਤਾ ਸਾਨੂੰ ਸਿੱਖਾਂ ਦੇ ਘਰ ਜਨਮ ਦੇ ਦਿੱਤਾ, ਉਹ ਤੋਂ ਵੀ ਵੱਧ ਤਰਸ ਕੀਤਾ ਸਾਨੂੰ ਅੰਮ੍ਰਿਤ ਦੀਆਂ ਦਾਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਗੁਰੂ ਬਖਸ਼ ਦਿੱਤਾ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕੀਤੀ ਸਿੰਘਾਂ ਨੇ, ਹਜ਼ੂਰ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਗੁਰੂਆਂ ਦੇ ਜਿਹੜੇ ਗੁਰਪੁਰਬ ਨੇ ਕਿਵੇਂ ਮਨਾਉਣੇ ਆ ਅਤੇ ਕਿਹੜੇ ਕਿਹੜੇ ਮਨਾਉਣੇ ਨੇ? ਅਤੇ ਧੰਨ ਧੰਨ ਗੁਰੂ ਕਲਗੀਧਰ ਜੀ ਨੇ ਫਰਮਾਇਆ ਸੀ ਦੋ ਗੁਰਪੁਰਬ ਗੁਰੂ ਨਾਨਕ ਦੇਵ ਜੀ ਦੇ, ਦੋ ਗੁਰਪੁਰਬ ਗੁਰੂ ਗ੍ਰੰਥ ਸਾਹਿਬ ਜੀ ਦੇ, ਬਾਕੀ ਸਾਰੇ ਗੁਰਾਂ ਦੇ ਤਿੰਨ ਤਿੰਨ ਗੁਰਪੁਰਬ। ਧਿਆਨ ਦਿਓ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਹੈ ਨਹੀਂ, ਇਹ ਚੇਤਾ ਰੱਖਿਓ। ਗੁਰੂ ਨਾਨਕ ਦੇਵ ਜੀ ਦਾ ਗੁਰਤਾ ਗੱਦੀ ਅਤੇ ਬਰਾਜਣ ਦਾ ਦਿਨ ਹੈ ਨਹੀਂ, ਕਿਉਂ? ਗੁਰੂ ਹੀ ਪ੍ਰਗਟਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੱਕ ਤਾਂ ਆਪਾਂ ਸਤਸੰਗੀਓ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ, ਜਿੱਦਣ ਮਹਾਰਾਜ ਨੇ ਸ੍ਰਿਸ਼ਟੀ ਦੇ ਭਲੇ ਦੀ ਆਉਣਾ ਕੀਤਾ। ਇੱਕ ਮਨਾਉਂਦੇ ਹਾਂ ਜੋਤੀ ਜੋਤ ਦਿਨ, ਜਿੱਦਣ ਸੱਚੇ ਪਾਤਸ਼ਾਹ ਜੀ ਦੁਨੀਆਂ ਤੋਂ ਲਹਿਣੇ ਜੀ ਦੇ ਵਿੱਚ ਜੋਤ ਰੱਖ ਕੇ, ਲਹਿਣੇ ਸੇ ਅੰਗਦ ਕੀ ਆ, ਲਹਿਣੇ ਤੋਂ ਅੰਗਦ ਬਣਾ ਕੇ ਜੋਤ ਉਹਨਾਂ ਦੇ ਵਿੱਚ ਟਿਕਾ ਕੇ ਗੁਰਤਾ ਗੱਦੀ ਬਖਸ਼ ਕੇ ਅਤੇ ਗੁਰੂ ਨਾਨਕ ਦੇਵ ਜੀ ਪਰਮਾਤਮਾ ਵਿੱਚ ਲੀਨ ਹੋ ਗਏ। ਫਿਰ ਬਾਕੀ ਗੁਰੂ ਸਾਹਿਬ ਜੀ ਦੇ ਤਿੰਨ ਤਿੰਨ ਗੁਰਪੁਰਬ, ਇੱਕ ਤਾਂ ਗੁਰਤਾ ਗੱਦੀ, ਇੱਕ ਪ੍ਰਕਾਸ਼ ਗੁਰਪੁਰਬ, ਦੋ ਨੰਬਰ 'ਤੇ ਗੁਰਤਾ ਗੱਦੀ, ਤਿੰਨ ਨੰਬਰ 'ਤੇ ਜੋਤੀ ਜੋਤ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੋ, ਇੱਕ ਪ੍ਰਕਾਸ਼ ਗੁਰਪੁਰਬ, ਪਹਿਲਾ ਪ੍ਰਕਾਸ਼ ਜਿੱਦਣ ਹਰਿਮੰਦਰ ਸਾਹਿਬ ਵਿਖੇ ਹੋਇਆ, ਔਰ ਦੂਸਰਾ ਹੈ ਗੁਰਤਾ ਗੱਦੀ ਦਿਵਸ, ਹਜ਼ੂਰ ਸਾਹਿਬ ਸੱਚਖੰਡ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ ਕੇ ਬਚਨ ਕੀਤੇ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਦੋ ਗੁਰਪੁਰਬ ਗੁਰੂ ਗ੍ਰੰਥ ਸਾਹਿਬ ਦੇ, ਪ੍ਰਕਾਸ਼ ਗੁਰਪੁਰਬ ਅਤੇ ਗੁਰਤਾ ਗੱਦੀ ਗੁਰਪੁਰਬ, ਇਹਨਾਂ ਦਾ ਜੋਤੀ ਜੋਤ ਆਉਣਾ ਹੀ ਨਹੀਂ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਗੁਰੂ ਪੰਥ ਅਤੇ ਗੁਰੂ ਗ੍ਰੰਥ, ਨਾ ਤਾਂ ਖਾਲਸਾ ਪੰਥ ਦਾ ਪਿਆਰੇ ਉਹ ਜਿਹੜਾ ਹੈ ਇਹ ਜੋਤੀ ਜੋਤ ਦਿਵਸ ਦਿਵਸ ਆਉਣਾ, ਅਤੇ ਨਾ ਆਉਣਾ ਗੁਰੂ ਗ੍ਰੰਥ ਸਾਹਿਬ ਜੀ ਦਾ। ਇਹ ਦੋਨੋਂ ਯੁਗੋ ਯੁਗ ਅਟਲ ਗੁਰੂ ਨੇ, ਗੁਰੂ ਗ੍ਰੰਥ ਅਤੇ ਗੁਰੂ ਪੰਥ। ਇਸ ਲਈ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਭਾਈ ਜਨਮ ਮਰੇ ਭਰਮਾਈਏ ਹਰ ਨਾਮ ਨਾ ਲੇਵੇ। ਇਹ ਜੀਵ ਨਾਮ ਨਹੀਂ ਲੈਂਦਾ, ਜਨਮ ਦੇ ਵਿੱਚ ਆਉਂਦਾ ਮਰਦਾ ਜੰਮਦਾ ਵਾਰ ਵਾਰ, ਕਦੇ ਪਸ਼ੂਆਂ ਦੀ ਜੂਨ, ਕਦੇ ਪੰਛੀਆਂ ਦੀ ਜੂਨ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰੇ ਕਹਿੰਦੇ ਨੇ ਕਿ ਸ਼ੂਕਰ ਕੂਕਰ ਜੂਨ ਭਰਮੇ ਤਊ ਲਾਜ ਨਾ ਆਈ, ਭਲਿਆ ਤੂੰ ਕਿਹੜੀਆਂ ਕਿਹੜੀਆਂ ਟੇਢੀਆਂ ਭਿਆਨਕ ਗੰਦੀਆਂ ਜੂਨਾਂ 'ਚੋਂ ਨਿਕਲ ਕੇ ਆਇਆ, ਤੈਨੂੰ ਅਜੇ ਸ਼ਰਮ ਨਹੀਂ ਆਉਂਦੀ, ਤੂੰ ਨਾਮ ਨਹੀਂ ਜਪਦਾ, ਕਿਤੇ ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ, ਕਿਤੇ 10 ਮਿੰਟ ਬੈਠ ਕੇ ਪਰਮਾਤਮਾ ਨਾਲ ਤੂੰ ਜੁੜਦਾ ਨਹੀਂ, ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵੈ। ਭਾਈ ਗੁਰੂ ਦੀ ਸੇਵਾ ਤੋਂ ਬਿਨਾਂ ਪਰਮਾਤਮਾ ਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ। ਸੇਵਾ ਮਨ ਨੂੰ ਸ਼ੁੱਧ ਕਰਦੀ ਹੈ, ਸੇਵਾ ਅਤੇ ਸਿਮਰਨ, ਬਾਣੀ ਅਤੇ ਬਾਣਾ। ਗੁਰ ਕਾ ਸਿੱਖ ਬਿਹੰਗਮ ਜਾਣੋ, ਬਾਣੀ ਬਾਣਾ ਪੰਖ ਪਛਾਣੋ। ਸਤਸੰਗੀ, ਬਾਣੀ ਅਤੇ ਬਾਣਾ ਇਹ ਦੋ ਖੰਭ ਨੇ। ਗੁਰੂ ਦਾ ਸਿੱਖ ਪੰਛੀ ਹੈ, ਬਾਣੀ ਅਤੇ ਬਾਣਾ ਸੇਵਾ ਅਤੇ ਸਿਮਰਨ ਇਹ ਦੋ ਪੰਖ ਨੇ। ਜਿਵੇਂ ਇੱਕ ਪੰਖ ਨਾਲ ਪੰਛੀ ਉੱਡ ਨਹੀਂ ਸਕਦਾ, ਇੱਦਾਂ ਜੇ ਇਕੱਲਾ ਅਸੀਂ ਬਾਣੀ ਪੜ੍ਹਾਂਗੇ ਨਾਮ ਜਪਾਂਗੇ ਅਤੇ ਸਤਸੰਗੀ ਉਹ ਮਨ 'ਚ ਹੋਮੇ ਆਏਗੀ, ਨਾਲ ਸੇਵਾ ਕਰਨੀ ਜ਼ਰੂਰੀ ਹੈ, ਬਾਣਾ ਵੀ ਜ਼ਰੂਰੀ ਸਤਸੰਗੀ। ਇਸ ਲਈ ਬਾਣੀ ਬਾਣਾ ਪੰਖ ਪਛਾਣੋ, ਗੁਰ ਕਾ ਸਿੱਖ ਬਿਹੰਗਮ ਜਾਣੋ।
ਗੁਰੂ ਦਾ ਸਿੱਖ ਪੰਛੀ ਤੇ ਬਾਣੀ ਤੇ ਬਾਣਾ ਸੇਵਾ ਤੇ ਸਿਮਰਨ ਖੰਭ ਜਿਨ੍ਹਾਂ ਦੇ ਰਾਹੀਂ ਉੱਡ ਕੇ ਜੀਵ ਰੂਪੀ ਪੰਛੀ ਪਰਮਾਤਮਾ ਤੱਕ ਚਲਾ ਜਾਏਗਾ। ਇਸ ਵਾਸਤੇ ਬਿਨ ਗੁਰ ਕੀ ਸੇਵਾ ਗੁਰੂ ਦੀ ਸੇਵਾ ਕੀਤਿਆਂ ਤੋਂ ਬਿਨਾਂ ਤਾਂ ਕੀ ਕੀਮਤ ਨਾ ਪਵੇ। ਭਾਈ ਪਰਮਾਤਮਾ ਦੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਹੀ ਸੇਵ ਕਰਾਈਐ ਕਰਨੀ ਭੀ ਸਾਈ, ਜਿਹੋ ਜੀ ਸਾਡੇ ਮੱਥੇ 'ਤੇ ਵਾਹਿਗੁਰੂ ਨੇ ਸੇਵਾ ਦੀ ਦਾਤ ਲਿਖੀ ਹੈ ਨਾ, ਉਹੋ ਜੀ ਸੇਵਾ ਹੀ ਅਸੀਂ ਕਰਾਂਗੇ ਅਤੇ ਕਰਦੇ ਹਾਂ। ਕਰਨੀ ਭੀ ਸਾਈ ਅਤੇ ਕਰਨੀ ਵੀ ਉਹੀ ਚਾਹੀਦੀ ਹੈ, ਭਾਵ ਕਿ ਜੋ ਗੁਰੂ ਨੇ ਸਾਡੇ ਮਸਤਕ ਉੱਤੇ ਲੇਖ ਲਿਖ ਦਿੱਤਾ ਉਹਦੇ ਅਨੁਸਾਰ ਸੇਵਾ ਇਹ ਜੀਵ ਕਰਦਾ ਹੈ। ਜਿਨ੍ਹਾਂ ਦੇ ਕਰਮਾਂ 'ਚ ਸੇਵਾ ਨਹੀਂ ਪਿਆਰੇ ਉਹ ਨਹੀਂ ਕਰ ਸਕਦੇ। ਜਿਨ੍ਹਾਂ ਦੇ ਉੱਤੇ ਕਿਰਪਾ ਵਾਹਿਗੁਰੂ ਦੀ, ਉਹ ਤਨ ਨਾਲ ਮਨ ਨਾਲ ਧਨ ਨਾਲ ਹਰੇਕ ਤਰ੍ਹਾਂ ਸੇਵਾ ਕਰਦਾ। ਅਨਕ ਭਾਂਤ ਕਰ ਸੇਵਾ ਕਰੀਏ, ਜੀਓ ਪ੍ਰਾਣ ਤਨ ਆਗੇ ਧਰੀਏ, ਅਨੇਕ ਤਰ੍ਹਾਂ ਦੀ ਸੇਵਾ ਸਤਸੰਗੀਓ। ਇੱਕ ਦਿਨ ਲਹਿਣਾ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਆਏ, ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੱਜ ਮੈਨੂੰ ਕੁਛ ਯੋਗੀ ਮਿਲੇ, ਸਿੱਧ ਮਿਲੇ, ਕੰਨ ਪਾਟੇ ਯੋਗੀ, ਕੁਝ ਫਕੀਰ ਮਿਲੇ। ਉਹਨਾਂ ਮੈਨੂੰ ਸਵਾਲ ਕੀਤਾ ਕਿ ਤੁਹਾਡਾ ਮੂਲ ਮੰਤਰ ਕੀ ਹੈ, ਕਹਿੰਦੇ ਮੈਂ ਦੱਸ ਦਿੱਤਾ। ਫਿਰ ਕਹਿੰਦੇ ਤੁਹਾਡਾ ਗੁਰਮੰਤਰ ਕੀ ਹੈ, ਮੈਂ ਵੀ ਦੱਸ ਦਿੱਤਾ ਵਾਹਿਗੁਰੂ ਮੰਤਰ। ਕਹਿੰਦੇ ਤੀਸਰਾ ਸਵਾਲ ਉਹਨਾਂ ਕੀਤਾ ਤੁਹਾਡਾ ਮਾਲਾ ਮੰਤਰ ਕੀ ਹੈ, ਅਤੇ ਮਹਾਰਾਜ ਮੈਨੂੰ ਪਤਾ ਹੀ ਨਹੀਂ ਸੀ, ਮੈਂ ਤੁਹਾਡੇ ਕੋਲ ਪੁੱਛਿਆ ਹੀ ਨਹੀਂ, ਨਾ ਤੁਸੀਂ ਮੈਨੂੰ ਦੱਸਿਆ ਹੀ ਮਾਲਾ ਮੰਤਰ ਕੀ ਹੈ। ਅਤੇ ਸੱਚੇ ਪਾਤਸ਼ਾਹ ਮੈਨੂੰ ਜਵਾਬ ਨਹੀਂ ਆਇਆ। ਸੱਚੇ ਪਾਤਸ਼ਾਹ ਕਹਿੰਦੇ ਕਾਗਜ਼ ਲਓ, ਕਲਮ ਲੈ ਆਓ, ਸ਼ਾਹੀ ਲੈ ਆਓ, ਤੁਸੀਂ ਲਿਖੋ ਅਤੇ ਮੈਂ ਲਿਖਾਵਾਂਗਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਲਿਖਾਉਣ ਲੱਗੇ ਅਤੇ ਲਹਿਣਾ ਜੀ ਲਿਖਣ ਲੱਗੇ। ਬੇਨਤੀ ਕਰਦੇ ਹਾਂ ਕਿ ਜਪਜੀ ਸਾਹਿਬ ਜੀ ਦੀ ਬਾਣੀ ਇੱਕ ਥਾਂ 'ਤੇ ਬੈਠ ਕੇ ਗੁਰੂ ਨਾਨਕ ਦੇਵ ਜੀ ਨੇ ਨਹੀਂ ਉਚਾਰੀ, ਜਿਵੇਂ ਜਾਪ ਸਾਹਿਬ ਪੌਂਟਾ ਸਾਹਿਬ ਸੱਚੇ ਪਾਤਸ਼ਾਹ ਨੇ ਬੈਠ ਕੇ ਉਚਾਰਿਆ ਪੌਂਟਾ ਸਾਹਿਬ। ਆਨੰਦ ਸਾਹਿਬ ਦੀ ਬਾਣੀ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਉਚਾਰੀ ਹੈ, ਔਰ ਚੌਪੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਿਭੌਰ ਸਾਹਿਬ ਗੁਰਦੁਆਰੇ ਉਚਾਰੀ ਹੈ। ਸੋਹਿਲਾ ਸਾਹਿਬ ਦੀ ਬਾਣੀ ਵਿੱਚ 5 ਸ਼ਬਦ ਨੇ ਅਤੇ 3 ਗੁਰੂਆਂ ਦੇ ਸ਼ਬਦ ਨੇ, ਵੱਖ ਵੱਖ ਥਾਂ 'ਤੇ ਉਚਾਰੀ ਹੈ। ਇੱਦਾਂ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਸਤਸੰਗਿਓ, ਇੱਕ ਥਾਂ 'ਤੇ ਬੈਠ ਕੇ ਗੁਰੂ ਜੀ ਨੇ ਨਹੀਂ ਉਚਾਰੀ। ਵੇਈ ਵਿੱਚ ਚੁੱਭਾ ਲਾਇਆ ਸੱਚੇ ਪਾਤਸ਼ਾਹ ਨੇ, 3 ਦਿਨ ਅਲੋਪ ਰਹੇ ਮਾਰੇ ਕਿੱਥੇ ਗਏ ਇਹ ਵਾਹਿਗੁਰੂ ਜਾਣੇ। ਇਹ ਆਤਮਕ ਮੰਡਲ ਦੀਆਂ ਖੇਡਾਂ, ਸਾਡੀ ਸੋਚ ਤੋਂ ਪਰੇ ਦੀਆਂ ਖੇਡਾਂ। ਔਰ ਤੀਸਰੇ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਈ ਵਿੱਚੋਂ ਪ੍ਰਗਟ ਹੋਏ ਅਤੇ ਜਿੱਥੇ ਪ੍ਰਗਟ ਹੋਏ ਉੱਥੇ ਗੁਰਦੁਆਰਾ ਬਣਿਆ ਸਤਸੰਗੀ ਸੰਤ ਘਾਟ। ਬੇਰ ਸਾਹਿਬ ਮੁੱਖ ਗੁਰਦੁਆਰਾ ਹੈ ਵੇਈ 'ਤੇ, ਜਿੱਧਰੋਂ ਪਾਣੀ ਆਉਂਦਾ ਉੱਧਰ ਨੂੰ ਜਾਵਾਂਗੇ 1.5 ਕਿਲੋਮੀਟਰ, ਅਤੇ ਉੱਥੇ ਗੁਰਦੁਆਰਾ ਸਾਹਿਬ ਹੈ ਸੰਤ ਘਾਟ। ਉੱਥੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਅਤੇ ਮੂਲ ਮੰਤਰ ਬਖਸ਼ਿਸ਼ ਕੀਤਾ, ਨਾ ਹਮ ਹਿੰਦੂ ਨਾ ਮੁਸਲਮਾਨ, ਜਿਹੜੀ ਸੰਗਤ ਇਕੱਠੀ ਹੋਈ ਉਹਨਾਂ ਨੂੰ ਮੂਲ ਮੰਤਰ ਦੀ ਬਖਸ਼ਿਸ਼ ਕੀਤੀ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ, ਭਾਵ ਕਿ ਜਦੋਂ ਅਜੇ ਜਪਜੀ ਸਾਹਿਬ ਦੀ ਬਾਣੀ ਦੀ ਮਹਾਰਾਜ ਨੇ ਲਿਖਤ ਨਹੀਂ ਸੀ ਲਿਖੀ, ਕੋਈ ਪੌੜੀ ਕਿਤੇ ਉਚਾਰੀ ਹੈ, ਕੋਈ ਕਿਤੇ ਉਚਾਰੀ ਹੈ, ਗੁਰੂ ਦੇ ਸਿੱਖ ਵੱਖ ਵੱਖ ਪੌੜੀਆਂ ਪੜ੍ਹਦੇ ਸੀ। ਧੰਨ ਗੁਰੂ ਨਾਨਕ ਦੇਵ ਜੀ ਲਿਖਾਉਣ ਲੱਗ ਪਏ, ਲਹਿਣਾ ਜੀ ਲਿਖਣ ਲੱਗ ਪਏ। ਗੁਰੂ ਨਾਨਕ ਦੇਵ ਨੇ ਮੂਲ ਮੰਤਰ ਲਿਖਾਇਆ, ਫਿਰ ਪਹਿਲੀ ਪੌੜੀ ਲਿਖਾਈ, ਲਿਖੋ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ, ਫਿਰ ਹੁਕਮੀ ਹੋਣ ਆਕਾਰ, ਦੂਸਰੀ ਪੌੜੀ, ਤੀਸਰੀ ਗਾਵੈ ਪੁਤਾਣ। ਇੱਦਾਂ ਲਿਖਾਉਂਦੇ ਗਏ ਸੱਚੇ ਪਾਤਸ਼ਾਹ, ਲਹਿਣਾ ਜੀ ਲਿਖਦੇ ਗਏ। ਗੁਰੂ ਨਾਨਕ ਦੇਵ ਨੇ ਤਰਤੀਬ ਬੰਨ੍ਹ ਕੇ ਇਹ ਬਾਣੀ ਸੱਚੇ ਪਾਤਸ਼ਾਹ ਨੇ ਲਿਖਵਾਈ ਹੈ, ਔਰ ਮੋਤੀਆਂ ਹੀਰਿਆਂ ਦਾ ਹਾਰ ਪਰੋ ਕੇ ਗੁਰਸਿੱਖਾਂ ਨੂੰ ਦਿੱਤਾ ਮਾਰੇ ਨੇ ਬਾਣੀ। ਅਤੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਬੇਨਤੀ ਕਰਦੇ ਹਾਂ ਕਿ ਹਰੇਕ ਗੁਰੂ ਦੇ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ। ਜਪਜੀ ਸਾਹਿਬ ਦੀ ਬਾਣੀ ਜਦੋਂ ਅਸੀਂ ਤਤਕਰਾ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦਾ, ਸੱਚੇ ਪਾਤਸ਼ਾਹ ਜੀ ਦਾ, ਅਤੇ ਉਹਦੇ ਵਿੱਚ ਸਤਸੰਗੀ ਉਹ ਜਿਹੜੇ ਪ੍ਰਾਤਨ ਸਰੂਪ ਹੁੰਦੇ ਸੀ ਉਹਨਾਂ 'ਚ ਲਿਖਿਆ ਹੁੰਦਾ ਜਪ ਨਿਸ਼ਾਨ, ਜਿਜਾ ਪੱਪੇ ਔਂਕੜ ਜਪ ਅਤੇ ਨੰਨੇ ਬਿਹਾਰੀ ਸੱਸੇ ਕੰਨਾਂ ਨਾੜੇ ਔਂਕੜ ਨਿਸ਼ਾਨ, ਜਿਹਦਾ ਅਰਥ ਬਣਦਾ ਹੈ ਕਿ ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਪ੍ਰਲੋਕ ਦੀ ਰਾਹਦਾਰੀ ਹੈ, ਪ੍ਰਲੋਕ ਦੀ ਇਹ ਨਿਸ਼ਾਨੀ ਹੈ, ਪ੍ਰਲੋਕ ਦਾ ਪ੍ਰਵਾਨਾ ਹੈ।
ਜਿਹੜਾ ਗੁਰੂ ਦਾ ਸਿੱਖ ਹਰ ਰੋਜ਼ ਗੁਰੂ ਕੀ ਬਾਣੀ ਦਾ ਨਿਤਨੇਮ ਕਰੇਗਾ, ਜਿੱਦਣ ਸੰਸਾਰ ਤੋਂ ਜਾਏਗਾ ਬਾਣੀ ਨਾਲ ਜਾਏਗੀ ਉਹਦੇ। ਇਹ ਗੁਰੂ ਨਾਨਕ ਦੇਵ ਦੀ ਉਂਗਲੀ ਹੈ। ਜਿਵੇਂ ਇੱਕ ਪਿਤਾ ਦੀ ਉਂਗਲੀ ਫੜ ਕੇ ਬੱਚਾ ਬਾਜ਼ਾਰ ਦੇ ਵਿੱਚ ਦੀ ਮੇਲੇ 'ਚ ਦੀ ਤੁਰਿਆ ਆਉਂਦਾ ਬੇਫਿਕਰ ਤੁਰਦਾ, ਇੱਦਾਂ ਭਾਈ ਜਿਹੜਾ ਹਰ ਰੋਜ਼ ਜਪਜੀ ਸਾਹਿਬ ਦੀ ਬਾਣੀ ਪੜ੍ਹੇਗਾ, ਇਹ ਗੁਰੂ ਨਾਨਕ ਦੇਵ ਦੀ ਉਂਗਲੀ ਹੈ। ਜਿਹਦੇ ਹੱਥ ਵਿੱਚ ਜਪਜੀ ਸਾਹਿਬ ਦੀ ਬਾਣੀ ਰੂਪੀ ਉਂਗਲ ਹੋਵੇਗੀ ਨਾ ਸਤਸੰਗੀ, ਉਹਨੂੰ ਪ੍ਰਲੋਕ ਵਿੱਚ ਕੋਈ ਨਹੀਂ ਪੁੱਛੇਗਾ, ਉਹ ਪਰਮਾਤਮਾ ਦੇ ਘਰ ਜਾਏਗਾ। ਇਹ ਜਪਜੀ ਸਾਹਿਬ ਦੀ ਬਾਣੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਲਿਖਾਈ ਹੈ ਅਤੇ ਲਹਿਣਾ ਜੀ ਨੇ ਲਿਖੀ ਹੈ। ਜਿਵੇਂ ਗੁਰੂ ਅਰਜਨ ਦੇਵ ਨੇ ਬਾਣੀ ਲਿਖਾਈ ਅਤੇ ਭਾਈ ਗੁਰਦਾਸ ਜੀ ਨੇ ਲਿਖੀ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਨੇ ਬਾਣੀ ਲਿਖਾਈ ਅਤੇ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਗੁਰੂ ਦੀ ਸੇਵਾ ਤੋਂ ਬਿਨਾਂ ਭਾਈ ਇਹ ਦਾਤ ਮਿਲਦੀ ਨਹੀਂ। ਆਪ ਕਰੇ ਕਿਸੇ ਆਖੀਐ ਆਪੇ ਆਖੇ ਵੇਖੇ ਵਡਿਆਈ, ਆਪ ਹੀ ਪਰਮਾਤਮਾ ਕਰਦਾ ਹੈ, ਆਪ ਹੀ ਕਿਸ ਆਖੀ ਹੋਰ ਕਿਹਦੇ ਕੋਲ ਕਹੀਏ ਭਾਈ, ਕਰਨ ਕਰਾਵਣ ਹਾਰ ਵਾਹਿਗੁਰੂ ਜੀ। ਵੇਖੇ ਵਡਿਆਈ ਅਤੇ ਫਿਰ ਵਡਿਆਈਆਂ ਦੇ ਕੇ ਗੁਰਸਿੱਖ ਨੂੰ ਆਪ ਹੀ ਵੇਖਦਾ ਹੈ।

ਨਾਨਕ ਸਿਰ ਦੇ ਛੁਟੀਏ। ਆਪਣਾ ਸਿਰ ਦੇ ਕੇ ਫਿਰ ਛੁਟਕਾਰਾ ਹੁੰਦਾ ਪਿਆਰਿਓ। ਸਿਰ ਦੇ ਕੇ ਦਾ ਭਾਵ ਕੀ ਹੈ? ਹੋਮੇ ਛੱਡ ਕੇ, ਅਹੰਕਾਰ ਨੂੰ ਛੱਡ ਕੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੈ। ਹੋਮੇ ਨੂੰ ਛੱਡ ਕੇ, ਅਹੰਕਾਰ ਨੂੰ ਛੱਡ ਕੇ, ਨਿਮਰਤਾ ਭਾਵ ਦੇ ਨਾਲ ਆ ਕੇ ਗੁਰੂ ਦੇ ਦਰ 'ਚ ਦਰਬਾਰ 'ਚ ਹਾਜ਼ਰੀ ਭਰਨੀ, ਪਰਮੇਸ਼ੁਰ ਦਾ ਸਿਮਰਨ ਕਰਨਾ। ਦਰਗੇ ਪਤ ਪਾਏ ਫਿਰ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ, ਪਤ ਮਿਲਦੀ ਹੈ, ਸਤਿਕਾਰ ਮਿਲਦਾ ਸਤਸੰਗਿਓ। ਰੇ ਰੇ ਦਰਗੇ ਕਹੇ ਨਾ ਕੋਊ, ਆਓ ਬੈਠ ਆਦਰ ਸੋਹ ਦਿਓ। ਸੋ ਇਸ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਅਨੇਕ ਭੁੱਲਾਂ ਹੋਈਆਂ, ਸੰਗਤ ਸਤਿਗੁਰੂ ਬਖਸ਼ਿੰਦ ਹਨਗਾਮ ਵਾਤੇ ਸਮੱਤ ਬਖਸ਼ਣ। ਸਰਬੱਤ ਸੰਗਤ ਦੀ ਹਾਜ਼ਰੀ ਚੱਲਿਆ ਕਦਮ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣ। ਇਸੇ ਤਰ੍ਹਾਂ ਚਰਨ ਨਾਲ ਸੱਚੇ ਪਾਤਸ਼ਾਹ ਜੋੜ ਕੇ ਰੱਖਣ। ਸਤਸੰਗੀਓ, ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ। ਅਗਲਾ ਪ੍ਰੋਗਰਾਮ ਬੜਾ ਆਨੰਦ ਵਾਲਾ ਹੈ ਸਤਸੰਗੀਓ, ਕੀਰਤਨ ਰਸ ਦੇ ਨਾਲ ਆਪਾਂ ਜੁੜਾਂਗੇ। ਸੋ ਇਹਨਿਕ ਸੇਵਾ ਪ੍ਰਵਾਨ ਕਰੋ, ਸਮਾਪਤੀ ਦੀਆਂ ਪੰਕਤੀਆਂ ਗਾਈਏ। ਫਤਿਹ ਬੁਲਾਈਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਰਾਹੀਂ ਜੋੜ ਰਹੇ ਸਨ। ਭਾਈ ਗੁਰਦੇਵ ਸਿੰਘ ਜੀ ਦਮਦਮ ਟਕਸਾਲ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਰਬਜੀਤ ਸਿੰਘ ਲਾਡੀ ਜੀ ਅਸੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸ ਪਿਆਰ ਸਿਕਾ ਸਰਵਨ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਇਹ ਸੰਗਤਾਂ ਪਰਿਵਾਰਾਂ ਵੱਲੋਂ ਸ੍ਰੀ ਅਖੰਡਪੁਰ ਸਾਹਿਬ ਆਰੰਭ ਹਨ। ਕੱਲ੍ਹ ਸਵੇਰੇ 10 ਵਜੇ ਸੰਪੂਰਨਤਾਵਾਂ ਉਪਰੰਤ ਦੀਵਾਨ ਸਜਣੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਉਹਨਾਂ ਦੇ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰ ਉਪਦੇਸ਼ ਨਾ ਵਿਸਰੇ। ਗੁਰੂ ਅਰਜਨ ਦੇਵ ਜੀ ਨੂੰ ਗੁਰੂ ਦਾ ਉਪਦੇਸ਼ ਨਹੀਂ ਵਿਸਰਦਾ। ਇਹ ਗੱਲ ਕਰਦੇ ਜਦੋਂ ਸ਼ਹੀਦੀ ਹੁੰਦੀ ਹੈ ਨਾ, ਜਦੋਂ ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਕਾਰਨ ਕਿਹੜੇ ਕਿਹੜੇ ਬਣੇ ਸੀ ਸ਼ਹੀਦੀ ਦੇ, ਕਿਉਂਕਿ ਇਹ ਦਿਨ ਉਹੀ ਚੱਲ ਰਹੇ ਨੇ ਸਾਰੇ। ਕੇਵਲ ਤੇ ਕੇਵਲ ਚੰਦੂ ਦੀ ਬੇਟੀ ਦਾ ਰਿਸ਼ਤਾ ਨਾ ਮੰਨਣਾ ਇਹ ਕਾਰਨ, ਇਹ ਇਕੱਲਾ ਕਾਰਨ ਨਹੀਂ ਸੀ, ਇਹ ਇੱਕ ਕਾਰਨ ਸੀ। ਪ੍ਰਿਥੀ ਚੰਦ ਭਰਾ, ਉਹਦੀ ਵੀ ਸਾਜਿਸ਼, ਉਹ ਵੀ ਆਪ ਗੁਰੂ ਬਣਨਾ ਚਾਹੁੰਦਾ ਸੀ, ਗੁਰਗੱਦੀ ਦਾ ਹੱਕਦਾਰ ਸਮਝਦਾ ਸੀ, ਆਪਣੇ ਆਪ ਨੂੰ ਵੱਡਾ ਭਰਾ ਸੀ, ਗੁਰੂ ਰਾਮਦਾਸ ਮਹਾਰਾਜ ਨਾਲ ਝਗੜਾ ਕਰਦਾ ਸੀ, ਕਲੇਸ਼ ਕਰਦਾ ਸੀ। ਪਾਤਸ਼ਾਹ ਨੇ ਬਾਣੀ 'ਚ ਲਿਖਿਆ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਵਡੀਰੇ ਤੁਮ ਹੋ, ਤਿੰਨ ਸਿਓ ਝਗੜਤ ਪਾਪ। ਤੋ ਇਹ ਕਾਰਨ ਬਣੇ। ਪਰ ਇੱਕ ਗੱਲ ਕਿ ਗੁਰੂ ਸਾਹਿਬ ਦੀ ਜਦੋਂ ਸ਼ਹਾਦਤ ਹੁੰਦੀ ਹੈ, ਜਦੋਂ ਉਹਨੂੰ ਭਾਂਤ ਭਾਂਤ ਦੇ ਤਰੀਕੇ, ਅਲੱਗ ਅਲੱਗ ਤਰੀਕੇ ਦੇ ਤਸੀਹੇ ਦਿੱਤੇ ਜਾਂਦੇ ਨੇ, ਔਰ ਤਸੀਹੇ ਵੀ ਬੜੇ ਕਰੜੇ, ਅੱਜ ਤੱਕ ਕਦੀ ਕਿਸੇ ਨੇ ਇਸ ਤਰ੍ਹਾਂ ਸ਼ਹੀਦ ਨਹੀਂ ਕੀਤਾ ਗਿਆ। ਗੁਰੂ ਅਰਜਨ ਦੇਵ ਮਹਾਰਾਜ ਇਸ ਸਦੀ ਦੇ ਪਹਿਲੇ ਸ਼ਹੀਦ ਹਨ, ਇਸ ਕਰਕੇ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ, ਸਰਤਾਜ। ਉਹਨਾਂ ਤੋਂ ਬਾਅਦ ਫਿਰ ਬਾਕੀ ਸ਼ਹਾਦਤਾਂ ਸ਼ਹੀਦੀਆਂ ਹੋਈਆਂ ਨੇ। ਵੈਸੇ ਸ਼ਹਾਦਤ ਲਫ਼ਜ਼ ਜਿਹੜਾ ਇਹ ਮੁਸਲਮਾਨਾਂ ਦਾ ਹੈ, ਇਹ ਕੁਰਾਨ ਦੇ ਵਿੱਚ ਸ਼ਹਾਦਤ ਗਵਾਹੀ ਨੂੰ ਵੀ ਕਹਿੰਦੇ ਨੇ, ਸ਼ਹੀਦੀ ਕਿਸੇ ਕੁਰਬਾਨੀ ਨੂੰ ਵੀ ਕਿਹਾ ਜਾਂਦਾ। ਪਰ ਕੁਰਬਾਨੀ ਜਿਹੜੀ ਹੈ ਉਹ ਜਿਹੜੀ ਹੈ ਮਜ਼ਲੂਮ ਵਾਸਤੇ ਅਤੇ ਦੀਨ ਵਾਸਤੇ ਕੀਤੀ ਹੋਵੇ। ਅਗਰ ਕੁਰਬਾਨੀ ਦੇ ਵਿੱਚ ਕੋਈ ਅਰਥ, ਕੁਛ ਪੈਸਾ, ਕੁਛ ਮਾਇਆ ਦਾ ਸਿਲਸਿਲਾ ਹੋਵੇ, ਉਹਦੇ ਪਿੱਛੇ ਸ਼ਹੀਦੀ ਕੀਤੀ, ਉਸ ਨੂੰ ਸ਼ਹੀਦੀ ਨਹੀਂ ਜੇ ਗਿਣਿਆ ਜਾਂਦਾ। ਸ਼ਹੀਦੀ ਦੀ ਡੈਫੀਨੇਸ਼ਨ ਹੋਰ ਜੇ, ਸ਼ਹੀਦ ਉਸ ਨੂੰ ਕਹਿੰਦੇ ਨੇ ਜੋ ਮਜ਼ਲੂਮ ਵਾਸਤੇ, ਖਲਕਤ ਵਾਸਤੇ, ਕਿਸੇ ਦੂਸਰੇ ਵਾਸਤੇ ਸ਼ਹੀਦੀ ਕਰੇ, ਉਹਨੂੰ ਸ਼ਹੀਦੀ ਕਹਿੰਦੇ ਨੇ। ਉਹ 'ਚ ਉਹਦਾ ਕੋਈ ਆਪਣਾ ਮਸਲਾ ਨਾ ਹੋਵੇ, ਆਪਣਾ ਪੈਸੇ ਦਾ ਕੋਈ ਫਾਇਦਾ ਨਾ ਹੋਵੇ, ਉਹਨੂੰ ਸ਼ਹੀਦ ਨਹੀਂ ਕਹਿੰਦੇ। ਬਾਬੀ ਹੈ ਜੋ ਆਖ ਵਿਖਾਣੀ, ਸਭ ਤੋਂ ਜ਼ਿਆਦਾ ਜਿਹੜਾ ਵੱਡਾ ਕਾਰਨ ਸੀ ਉਹ ਬਾਦਸ਼ਾਹ ਜਹਾਂਗੀਰ ਦਾ ਕੱਟੜਪੰਥ ਸੀ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ, ਕਿਉਂਕਿ ਇਹ ਦੱਸਣਾ ਬੜਾ ਜ਼ਰੂਰੀ ਹੈ। ਜਿਨ੍ਹਾਂ ਨੂੰ ਪਤਾ ਪਤਾ, ਜਿਨ੍ਹਾਂ ਨੂੰ ਨਹੀਂ ਪਤਾ, ਅਸੀਂ ਚਾਹੁੰਦੇ ਕਿ ਕੀਰਤਨ ਦੇ ਥਰੂ ਥੋੜ੍ਹਾ ਜਿਹਾ ਟੂਕ ਮਾਤਰ ਪਤਾ ਲੱਗ ਜਾਏ, ਕਿਉਂਕਿ 10 ਏਕੜ ਵੀ ਆਪਣੇ ਘਰ ਟੀ ਵੀ ਦੇਖਦਾ ਪਿਆ ਸੀ, ਤੋ ਇੰਟਰਵਿਊਰ ਜਿਹੜਾ ਸੀ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਪੁੱਛਦਾ ਸਿੱਖਾਂ ਨੂੰ, ਇਹ ਜਿਹੜਾ ਗੁਰਪੁਰਬ ਸ਼ਹੀਦੀ ਜੋੜ ਮੇਲਾ ਸੀ ਉਦੋਂ, ਇਹ ਗੁਰਪੁਰਬ ਦਾ ਇਤਿਹਾਸ ਕੀ ਹੈ, ਪਿਛੋਕੜ ਕੀ, ਪੁੱਛਦਾ ਵੀ ਸਿੱਖਾਂ ਨੂੰ ਪਿਆ ਸੀ। ਕੋਈ ਕਹੇ ਇਹ ਸ਼ਬੀਲਾਂ ਦਾ ਗੁਰਪੁਰਬ ਹੁੰਦਾ, ਸ਼ਬੀਲਾਂ ਲੱਗਦੀਆਂ ਨੇ, ਘੁੰਗੜੀਆਂ ਬਣਾਈਆਂ ਜਾਂਦੀਆਂ ਨੇ, ਪ੍ਰਸ਼ਾਦ ਮਿਲਦਾ, ਕਿਸੇ ਨੂੰ ਨਹੀਂ ਪਤਾ, ਜਾਂ ਵੱਧ ਤੋਂ ਵੱਧ ਪਤਾ ਹੋਏਗਾ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਹੈ, ਪਰ ਸ਼ਹੀਦੀ ਹੋਈ ਕਾਹਦੇ ਵਾਸਤੇ, ਕਾਰਨ ਕੀ ਸਨ, ਕਿਉਂ ਸ਼ਹਾਦਤ ਦਿੱਤੀ। ਮੇਰੇ ਖਿਆਲ ਸ਼ਾਇਦ ਇੱਕ ਵੀ ਕਿਸੇ ਬੰਦੇ ਨੇ ਸਹੀ ਜਵਾਬ ਨਹੀਂ ਦਿੱਤਾ। ਉਦਨ ਫਿਰ ਦਾਸ ਨੇ ਸੋਚਿਆ ਵੀ ਸਟੇਜ 'ਤੇ ਕੀਰਤਨ ਤਾਂ ਅਸੀਂ ਕਰਦੇ ਹੀ ਹਾਂ, ਥੋੜ੍ਹਾ ਜਿਹਾ ਜਿਹੜਾ ਗੁਰੂ ਦਾ ਇਹ ਮਹਾਨ ਸ਼ਹੀਦੀ ਪੁਰਬ ਹੁੰਦਾ ਨਾ, ਇਹਦੇ ਬਾਰੇ ਦੱਸ ਦੇਣਾ ਚਾਹੀਦਾ। ਕਈ ਵਾਰੀ ਸੰਗਤ ਵਿੱਚ ਕਈ ਵਾਰੀ ਨਵਾਂ ਬੰਦਾ ਬੈਠਾ ਹੁੰਦਾ, ਉਹਨੂੰ ਵੀ ਪਤਾ ਲੱਗ ਜਾਵੇ, ਅਤੇ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਦ੍ਰਿੜ ਹੋ ਜਾਵੇ ਕਿ ਅਸੀਂ ਕਿਹੜੇ ਗੁਰੂ ਦੇ ਸਿੱਖ ਹਾਂ ਜਿਨ੍ਹਾਂ ਨੇ ਐਡੀ ਵੱਡੀ 10 ਸਾਲੀ ਕੁਰਬਾਨੀ ਜਿਹੜੀ ਹੈ ਉਹ ਕੀਤੀ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਸਭ ਤੋਂ ਜ਼ਿਆਦਾ ਜਿਹੜਾ ਵੱਡਾ ਕਾਰਨ ਸੀ ਉਹ ਬਾਦਸ਼ਾਹ ਜਹਾਂਗੀਰ ਦਾ ਕੱਟੜਪੰਥ ਸੀ। ਉਹਨੇ ਇੱਕ ਕਿਤਾਬ ਲਿਖੀ, ਉਹ ਇੱਕ ਡਾਇਰੀ ਲਿਖਦਾ ਹੁੰਦਾ ਸੀ, ਉਸ ਡਾਇਰੀ ਦਾ ਨਾਮ ਸੀ ਤੁਜ ਕੇ ਜਹਾਂਗੀਰੀ, ਫਾਰਸੀ ਦੇ ਵਿੱਚ ਕਿਤਾਬ ਹੈ ਉਹ, ਅੱਜ ਕੱਲ੍ਹ ਉਹ ਲੱਥੇ ਵੀ ਮਿਲ ਜਾਂਦੇ, ਤੁਸੀਂ ਪੜ੍ਹ ਸਕਦੇ ਹੋ ਅਗਰ ਪੜ੍ਹਨਾ ਚਾਹੋ। ਉਹਦੇ ਵਿੱਚ ਉਹ ਲਿਖਦਾ ਹੈ ਜਹਾਂਗੀਰ ਦੀ ਵਰਡਿੰਗ ਕੀ ਹੈ, ਸੁਣੋ ਸਤਸੰਗਤ ਜੀ,
ਕਹਿੰਦਾ ਗੋਇੰਦਵਾਲ ਦੀ ਧਰਤੀ ਹੈ, ਬਿਆਸ ਦਰਿਆ ਦਾ ਕਿਨਾਰਾ, ਉੱਥੇ ਇੱਕ ਗੁਰੂ ਅਰਜਨ ਨਾਮ ਦਾ ਹਿੰਦੂ ਫਕੀਰ, ਉਹਨੇ ਆਪਣਾ ਇਸ ਕਿਸਮ ਦੇ ਨਾਲ ਪ੍ਰਭਾਵ ਪਾਇਆ ਕਿ ਜਿਹੜੇ ਸਿੱਧੇ ਸਾਧੇ ਹਿੰਦੂ ਨੇ ਉਹਦੇ ਕੋਲ ਜਾਣ ਲੱਗ ਪਏ ਨੇ, ਉਹਨਾਂ ਗੁਰੂ ਅਰਜਨ ਨੇ ਉਹਨਾਂ ਨੂੰ ਪ੍ਰਭਾ ਲਿਆ ਹੈ। ਕੇਵਲ ਹਿੰਦੂ ਹੀ ਨਹੀਂ, ਬਹੁਤ ਸਾਰੇ ਮੂਰਖ ਅਤੇ ਨਾ ਸਮਝ ਮੁਸਲਮਾਨ ਵੀ ਜਿਹੜੇ ਨੇ ਉਹਦੇ ਕੋਲ ਜਾਣ ਲੱਗ ਪਏ ਨੇ। ਅਤੇ ਮੈਂ ਇਹਦੀ ਦੁਕਾਨ ਜਿਹੜੀ ਹੈ, ਇਹ ਝੂਠ ਦੀ ਦੁਕਾਨ ਜਿਹੜੀ ਹੈ, ਮੈਂ ਬੰਦ ਕਰਨੀ ਚਾਹੁੰਦਾ। ਇਹ ਜਹਾਂਗੀਰ ਦੇ ਵਰਡ ਨੇ ਐਨ ਬੈਨ, ਜੋ ਮੈਂ ਤੁਹਾਨੂੰ ਦੱਸ ਰਿਹਾ। ਅਤੇ ਤਿੰਨ ਪੁਸ਼ਤਾਂ ਤੋਂ ਇਹ ਦੁਕਾਨ ਜਿਹੜੀ ਬੜੀ ਗਰਮ ਸੀ, ਅਤੇ ਮੈਂ ਚਾਹੁੰਦਾ ਸਾਂ ਕਿ ਗੁਰੂ ਅਰਜਨ ਨੂੰ ਮੈਂ ਕਿਸੇ ਤਰੀਕੇ ਇਸਲਾਮ ਦੇ ਵਿੱਚ ਤਬਦੀਲ ਕਰ ਲਵਾਂ। ਅਤੇ ਦੂਸਰਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਦੀ ਰਚਨਾ ਜਿਹੜੀ ਸੀ ਨਾ, ਇਸ ਪਾਵਨ ਗ੍ਰੰਥ ਦੀ ਰਚਨਾ ਕਰ ਦਿੱਤੀ ਸੀ, ਜਿਹਦੇ ਕਰਕੇ ਮੁਸਲਮਾਨ ਅਤੇ ਹਿੰਦੂ ਲੋਕ ਜਿਹੜੇ ਸਨ, ਕਬਰਾਂ ਨੂੰ ਛੱਡ ਕੇ, ਪਖੰਡ ਨੂੰ ਛੱਡ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਅਤੇ ਸਿੱਖ ਧਰਮ ਦੇ ਪੈਰੋਕਾਰ ਬਣਨ ਲੱਗ ਪਏ ਸਨ, ਸਿੱਖ ਧਰਮ ਨੂੰ ਮੰਨਣ ਲੱਗ ਪਏ ਸਨ। ਇਹ ਉਹਨਾਂ ਕੋਲ ਬਰਦਾਸ਼ਤ ਨਹੀਂ ਹੋਇਆ, ਇੱਥੋਂ ਤੱਕ ਕਿ ਸਾਈਂ ਮੀਆਂ ਮੀਰ, ਉਹਨਾਂ ਦਾ ਵੱਡਾ ਸੰਤ ਸੀ ਸਾਈਂ ਮੀਆਂ ਮੀਰ ਵੀ ਜਪਜੀ ਸਾਹਿਬ ਔਰ ਸੁਖਮਨੀ ਸਾਹਿਬ ਪੜ੍ਹਨ ਲੱਗ ਪਿਆ ਸੀ। ਹੁਣ ਇਹ ਧਰਮ ਵੱਲ, ਦੂਸਰੇ ਧਰਮ ਵਾਲਿਆਂ ਕੋਲ ਕਿੱਥੋਂ ਬਰਦਾਸ਼ਤ ਹੋਣਾ ਸੀ। ਇਹ ਸੀ ਕਿ ਗੁਰੂ ਅਰਜਨ ਦੇਵ, ਐਸੇ ਗੁਰੂ ਬੈਠੇ ਨੇ, ਗੁਰੂ ਅਰਜਨ ਪ੍ਰਤੱਖ ਆਪ ਹੀ ਨਿਰੰਕਾਰ ਗੱਦੀ 'ਤੇ ਬੈਠੇ ਹੋਏ ਨੇ, ਜਿਹੜੇ ਜਿੱਧਰ ਵੇਖਦੇ ਨੇ ਉਹਨਾਂ ਦੇ ਦੁੱਖ ਜਿਹੜੇ ਨੇ ਦੂਰ ਕਰ ਦਿੰਦੇ ਨੇ। ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਅਤੇ ਚੰਦੂ ਨੇ ਆਪਣੀ ਕਿੜ ਕੱਢੀ, ਸਤਿਗੁਰੂ ਜੀ ਨੂੰ ਬੰਦਿਆਂ ਦਾ ਪ੍ਰਬੰਧ ਕੀਤਾ ਕਿ ਇਹਨਾਂ ਨੂੰ ਦੇਗ ਵਿੱਚ ਜ਼ਬਰਦਸਤੀ ਬਹਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਜ਼ਬਰਦਸਤੀ ਬਿਠਾਉਣ ਦੀ ਕੋਈ ਜ਼ਰੂਰਤ ਨਹੀਂ, ਅਸੀਂ ਆਪ ਹੀ ਦੇਗ 'ਚ ਬਹਿ ਜਾਂਗੇ, ਆਪੇ ਬਹਿ ਜਾਂਗੇ। ਅਤੇ ਜਦੋਂ ਇੱਕ ਦੋ ਦਿਨ ਦੇਗ 'ਚ ਉਬਾਲਾ ਦਿੱਤਾ, ਅਤੇ ਜਿਸ ਤਰ੍ਹਾਂ ਸਕਿਨ ਜਿਹੜੀ ਹੁੰਦੀ ਹੈ ਨਾ, ਉਹ ਲਥਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਇੱਕ ਇਹਨਾਂ ਨੇ ਜਿਹੜੇ ਮਗੋਲ ਸਨ, ਇਹਨਾਂ ਨੇ ਇੱਕ ਰਸਮ ਸ਼ੁਰੂ ਕੀਤੀ, ਉਹਨੂੰ ਕਹਿੰਦੇ ਯਸਾ। ਉਹਦੇ ਵਿੱਚ ਜਦੋਂ ਕਿਸੇ ਪੀਰ ਨੂੰ, ਫਕੀਰ ਨੂੰ ਜਾਨੋਂ ਕਤਲ ਕਰਦੇ ਨੇ, ਮਾਰਦੇ ਨੇ, ਉਹਦਾ ਬਲੱਡ ਜਿਹੜਾ ਜ਼ਮੀਨ 'ਤੇ ਨਹੀਂ ਡਿੱਗਣ ਦਿੰਦੇ। ਉਹਨਾਂ ਨੂੰ ਹੁੰਦਾ ਕਿ ਅਗਰ ਜ਼ਮੀਨ 'ਤੇ ਇਹਨਾਂ ਦਾ ਬਲੱਡ ਡਿੱਗਾ ਅਤੇ ਉਹਦੇ ਵਿੱਚੋਂ ਭੂਤ ਪ੍ਰੇਤ ਪੈਦਾ ਹੋਣਗੇ, ਅਤੇ ਜਿਹੜੇ ਕਤਲ ਕਰਨ ਵਾਲੇ ਕਾਤਲ ਨੇ, ਇਹਨਾਂ ਵਾਸਤੇ ਉਹ ਠੀਕ ਨਹੀਂ ਹੁੰਦਾ। ਇਸ ਕਰਕੇ ਹੁੰਦਾ ਕਿ ਇਹ ਮਹਾਂਪੁਰਸ਼ ਦਾ ਖੂਨ ਜ਼ਮੀਨ 'ਤੇ ਨਾ ਡੁੱਲੇ, ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਖੂਨ ਜਿਹੜਾ ਇਹਨਾਂ ਨੇ ਦੇਗ ਦੇ ਵਿੱਚ ਉਬਾਲਾ ਦੇ ਕੇ ਔਰ ਤੱਤੀ ਤਵੀ 'ਤੇ ਬਿਠਾ ਕੇ ਖੂਨ ਸਾੜਨਾ ਸ਼ੁਰੂ ਕੀਤਾ। ਔਰ ਉਹ ਦਿਨ ਆ ਗਿਆ ਸ਼ਹੀਦੀ ਦਾ, ਜਿੱਦਣ ਗੁਰੂ ਅਰਜਨ ਦੇਵ ਮਹਾਰਾਜ ਜੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਪਰ ਇਤਨੇ ਕਸ਼ਟ ਸਹਾਰਦੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੋਤ ਸਰੂਪ ਹੋ ਕੇ ਅਡੋਲ ਬੈਠੇ ਰਹੇ। ਅਤੇ ਕਿਹੜੀ ਕੀ ਗੱਲ ਕਹਿੰਦੇ ਨੇ, ਤੇਰਾ ਕੀਆ ਮਿੱਠਾ ਲਾਗੇ ਆਓ, ਸ਼ਬਦ ਪੜ੍ਹਦੇ ਹਾਂ। ਤੇਰਾ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਭਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸਿੰਘ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਹਾ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਮੁਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜੇ ਸੋਈ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਅਤੇ ਲੁਲਭੇਟਾ ਕੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦਰਿਆ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਕ੍ਰਮ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼ ਵਲਾਈ ਸ੍ਰੀ ਮੁਖਵਾਗ ਉਪਰੰਤ ਆਪਣੇ ਸੁਖ ਆਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੇ ਪਿਆਰੇ ਮੇਲ

ਨਾਨਕ ਕੋਲ ਉਧਾਰੇ ਆਪਣਾ, ਦਰਗਹਿ ਪਾਵੈ ਮਾਣ ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਘਰੈ ਲਾਈਆਂ। ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈਆਂ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆਂ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਸੰਤ ਮਾਨੁ ਜਹਾਜ਼ਰੀ ਪ੍ਰੇਮ ਗੁਰੂ ਸਾਹਿਬ ਜੀ ਕਿਰਪਾ ਕਰਨ ਸੁਮ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਗਰੋਂ ਗੁਰੂ ਸਿੱਖੀ ਬਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਦਰਗੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੁਟਾਨ ਸ਼ੁਕਰਿਆ ਸੁਣਿਆ ਆਪ ਜੀ ਦੀ ਹਜ਼ੂਰੀ 'ਚ ਸੰਦਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਣੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਹੈ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਵ ਚੱਲ ਕੇ ਬਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਆਮ ਮਿਰਤ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਹੰ ਗੁਰਪ੍ਰਸਾਦ ਜਪ ਆਦਿ ਸੱਚ ਯੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाह गुरु वाह गुरु वाह गुरु वाह गुरु वाह गुरु।

Hi, Guru. Hi, Guru. Hi, Guru. Hi, Guru. Hi, Guru. Hi, Guru.

Guru, Guru, Guru, Guru, Guru, Guru, Guru, Guru, Guru, Guru.

Hi, Guru. Hi, Guru. Hi, Guru. Hi, Guru. Hi.

Guru. Guru. Guru. Guru. Guru.

Guru, wah, guru.

Nidra,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Good.

Right.

Right, it is.

Right,

ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਘਰ ਪਹਿਲਾ ਦੁਪਦੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੰਤਨ ਅਵਰ ਨਾ ਕਾਹੂ ਜਾਨੀ, ਵੇ ਪਰਵਾਹ ਸਦਾ ਰੰਗ ਹਰ ਕੈ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਟੋਡੀ ਵਿੱਚ ਹੈ ਜੀ, ਅੰਗ 711 712 'ਤੇ ਵਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰਦੇਵ ਨਮੈ ਅਸ਼ਪਦੀ ਸਿਮਰੋ ਸਿਮਰ ਸਿਮਰ

ਆਖੀ ਏਕੈ ਦਰਸ ਤੁਆਰੋ ਨਾਨਕ ਹੁਣ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਰਹਾਓ ਪ੍ਰਭ ਕੇ ਸਿਮਰਨ ਗਰਮ ਨਾ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਸ ਵਿਘਨ ਨ ਲਾਗੇ ਪ੍ਰਭ ਕੇ ਸਿਮਰਨ ਅੰਨ ਦਿਨ ਜਾਗੇ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਇ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਹ ਤਾਜੇ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਤਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੇ ਪ੍ਰਭ ਕੋ ਸਿਮਰੇ ਤਿੰਨ ਸੂਖ ਬਿਹਾਵੇ ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿੰਨੇ ਆਨੰਦ ਘਨੇਰੇ ਪ੍ਰਭ ਕੋ ਸਿਮਰੇ ਵਸੇ ਹਰ ਨੇਰੇ ਸੰਤ ਕਿਰਪਾ ਦੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨਿਸ਼ਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨੰਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਮਿਆ ਨਾਨਕ ਤਿੰਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ

ਬ੍ਰਹਸਪਤੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨਮੋਹਾ ਨਾਮ ਤੇਰੇ ਸੰਸਾਏ ਜੈ ਮਾਂ ਪਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ ਹਨਕ ਪੁੰਨਾ ਚੰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੇ ਅਣਕ ਮਾਇ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤ ਗਾਵੇ ਜੇ ਮਾਰ ਗਿ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋਤ ਸੁਵੇਲਾ ਐਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ ਛੂਟਤ ਨਹੀਂ ਕੋਟ ਲਖ ਵਾਹੀ ਨਾਮ ਜਪਤੈ ਪਾਰ ਪਰਾਹੀ।

ਮੰਤਨ ਨਾਮ ਰਤੇ ਰੰਗੇ ਕੇ ਨਾਨ ਜਨਕੇ ਬਿਰਤ ਵਿਵੇਕੇ ਹਰ ਕਾ ਨਾਮ ਜਨਕੋ ਮੁਕਤ ਜੁਗਤ ਹਰ ਕੈ ਨਾਮ ਜਨਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨ ਭੰਗ।

ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲਕ ਜਿਨਾ, ਹਰ ਤਨ ਜਨ ਕੋ ਆਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਹੁ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਰ ਨਾਮ ਰਸ ਮਾਤੇ।

ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕਿਵੇਂ ਮਨ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ।

ਬੋਲਾ ਇਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਚਾਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਧਾਨ ਹੋਮੇ ਬਹੁ ਰਤਨਾ।

ਆਪੀ ਸਰਦੀ ਵੇ ਅਗਨ ਮਾਏ ਹੋਮਤ ਪ੍ਰਾਣ ਕਨਕ ਸਵੈਬਰ ਭੂਮ ਦਾਨ ਨਿਓਲੀ ਕਰਮ ਕਰੇ ਵੋ ਆਸਨ ਜੈਨ ਮਾਰ ਸੰਜਮਿਅਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਵੇ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗੁਰੂ ਘੁਮਾਨ ਮੰਤੇ ਉੱਟੇ।

ਹਰ ਕੇ ਨਾਮ ਕਿਵੇਂ ਮਾਇਓ ਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਵੀ ਜਮਕਾ ਪਹੁ ਵਿਆਪੇ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਵੇਖ ਨੇਕ ਅਗਨ ਨਹੀਂ ਬੁਝੇ ਕੁੜ ਭਾਵ ਦਰਗੇ ਨਹੀਂ ਸਿਜੇ ਸ਼ੂਰਸ ਨਾਹੀ ਉਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲ ਲਈ ਮਾਨੇ

ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਲ ਸ਼ਿਸ਼ਟ ਸਾਜਨਾ ਸੁਖ ਦੂਰ ਜਨ ਸੰਦਿਸ਼ਟੇ ਤਾ ਨਾਨਕ ਪਾਪ ਪੁੰਨੇ ਲੈ ਪਾ ਨਿਰਧਨ ਕੋ ਧਨ ਤੇਰੋ ਨਾਉਣ ਤਾ ਮੈਂ ਕੋ ਨਾਉ ਤੇਰਾ ਤਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਆਪੇ ਆਪਣ ਸੰਗ ਆਪ ਪ੍ਰਭ ਰਤੇ ਤੁਮਰੇ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲੇ ਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਮਕਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘੱਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਅਤ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜੰਤੂ ਸਾਸ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਉ ਉਪਰ ਸਾਖ ਸਹਿਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨ ਬੂਜੇ ਬਖਸ਼ ਲਿਓ ਤੋ ਨਾਨਕ ਸੀਜੇ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਵਰ ਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ

ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਇ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ।

ਸੁਆਏ ਨਾਨਕਉ ਨ ਸਿਜੇ। ਬਿਨ ਨਾਵੇ ਪਤ ਜਾਏ ਅਸ਼ਪਦੀ, ਦਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਮਿਖੋੜ ਗੁਆਵੇ, ਏਕ ਭੀ ਨ ਦੇ ਦਸ ਭੀ ਹਿਰਲੇ ਤੋ ਮੂੰਡਾ ਕੋ ਕਾਂ ਕਰੇ।

ਆਗਿਆ ਮਾਨੇ ਮਾਤੇ ਉਸਤੇ ਚੌਗੁਣ ਕਰੇ ਨਿਹਾਲ। ਨਾਨਕ ਸਾਹਿਬ ਸਾਧਿਆਲ ਅਨਕ ਭਾਂਤ ਮਾਇਆ ਕੇ ਹੇਰ ਸਰਪਰ ਹੋਵਤ ਜਾਨ ਰੇਤ ਬਿਰਕੀ ਛਾਇਆ ਸੁਨਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦਿਸੇ ਸੋਚਾ।

ਲਾਈ ਮਿਥਿਆ ਤਨ ਧਨ ਕੁਟੰਬ ਸਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਭ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਘੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨਹਿ ਮਿਥਿਆ ਹਸਤ ਪਰ ਦਰ ਕੋਹਿਰੇ

ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰਨਾਓ।

ਆਪ ਕਰਤਨ ਮੇਰਾ ਕਿਸੇ ਦੂਰ ਜਨਾਵਤ ਕਿਸੇ ਬਝਾਵਤ ਨੇਰਾ ਭਾਵ ਸਿਆਣ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਧਾਨ ਤਨੰਤ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੇ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਲੋ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਰੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਧਿਆ ਕਤਵ ਲਵਾਵੇ ਜੇ ਪ੍ਰਸਾਦ ਸੁਸੇ ਸੁਈ ਜੈ ਮਨ ਆੜ ਪੈਰ ਤਾਕਾ ਜਸ ਕਵੀ ਜੈ ਜੇ ਪ੍ਰਸਾਦ ਤੁ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਗਏ ਮਾਨ ਪਾਵੇ ਨਾਨਕ ਪਾਸੇ ਧੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਤਾ ਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੂ ਪ੍ਰਭੇ ਉੱਚੇ ਜੇ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪੈਰੀ ਜੇ ਮਨ ਤੇ ਸਿਮਰਤ ਕਿਉਂ ਆਲਸ ਕੀਜੇ ਜੇ ਪ੍ਰਸਾਦ ਅਸਵਹਸਤ ਸਵਾਰੀ ਮੰਤ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾਮ ਜਿਨ ਤੇਰੀ ਮਨਵੰਤ ਬਣਾਏ ਉੜਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਇਕ ਲਖੇ ਯਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆੜ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਪ੍ਰਭ ਕੋ ਸਾਧ ਸਾਚ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ

ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਜੇ ਵਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਬਲ ਹੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ ਐਸਾ ਪ੍ਰਭ ਤਿਆਗ ਅਮਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਾਕੋ ਮੂਲ ਨਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਡ ਤੂੰ ਤਾਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੁਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਸੋ ਰਾਚ।

ਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ। ਸਾਧੂ ਕੈ ਸੰਗ ਸੋ ਤਨ ਪਾਵੇ, ਜਿਸ ਧੰਤੇ ਸਭ ਕੋ ਵਰਸਾਵੇ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੁਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ।

ਸਾਧ ਕੇ ਸੰਗ ਕਲੂਕ ਤਾਰੇ, ਸਾਧ ਕੇ ਸੰਗ ਨਰਕ ਪਰਹਰੇ, ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਛੜ ਤਰ ਮੇਲਾ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਵਿਰਥਾ ਜਾਵੇ।

ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੈ ਸਗਲ ਮਨ ਮਾਏ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਾਦੇਸ, ਬ੍ਰਹਮ ਗਿਆਨੀ ਕਾ ਕਥੈ ਨ ਜਾਏ ਅਧਾਖਰ, ਬ੍ਰਹਮ ਗਿਆਨੀ ਸਰਵ ਕਾ ਟਾਕਰ।

ਤਨ ਵਿਸਨ ਕੀ ਮਾਇਆ ਤੇ ਹੋਏ ਭਿੰਨ। ਕਰਮ ਕਰਦ ਹੋਵੇ ਨੇ ਕਰਮ ਤਿਸ ਬੈਸਨੋ ਕਰ ਨਿਰਮਲ ਧਰਮ ਕਾਹੋ ਫਲਕੀ ਇੱਛਾ ਨਹੀਂ ਬਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਨੇ ਅੰਤਰ ਸਿਮਰਨ ਗੋਪਾਲ ਸਭੀ ਉਪਰ ਹੋਵਦ ਕਿਰਪਾਲ। ਆਪ ਦਿਰੜੇ ਅਵਰਾ ਨਾਮ ਜਪਾਵੇ ਨਾਨਕੋ ਬੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਦੇ ਆਗੇ ਦੁਸ਼ਕਾ ਸੰਗ। ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੇ ਤਿਸ ਭਗਵਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ। ਮੰਤਨ ਅਰਪੇ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮੈ ਸੋਧੇ।

ਜਿਸਕੇ ਮਨ ਭਾਰ ਮਮਕਾਰ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸਨਦਰੀ ਆਇਆ ਦਾਸ ਦਸੰਦਨ ਭਾਇ ਤਿਨ ਪਾਇਆ ਸਦਾ ਨਿਕ ਨਿਕ ਦਾ ਰੁਝਾਨ ਸੋ ਦਾਸ ਦਰਗਹਿ ਪ੍ਰਵਾਨ।

ਪ੍ਰਭ ਕੀ ਆਗਿਆ ਆਤਮ ਹੀ ਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਕ ਤੈਸਾ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰ ਕਹੀਏ ਜੀਵਨ ਮੁਕਤ।

ਵਧਾਰੇ ਆਪ ਕਰੇ ਆਪਨ ਵਿਚਾਰੇ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨ ਨਾ ਆਵੇ ਕਹੋ ਮਨੁੱਖ ਤੇ ਕਿਆ ਹੋਇਆ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਚਲੇ ਜੋਤਿਸ ਪਾਵੇ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੇ ਜੇ ਜਾਣਤੇ ਆਪਣਾ ਬਚੇ ਭਰਮੇ ਭੁੱਲਾ ਦੇ ਦਿਸ ਧਾਵੇ ਨਿਮਕਮਾਏ ਚਾਰ ਕੁੰਡ ਫਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ

ਦੇ ਪਾਰਮ ਕਹਿ ਸੰਗ ਜਿਉਂ ਜਲ ਮੈਂ ਜਲ ਆ ਕਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਗਟ ਕਹਿ ਸਤਿਗੁਰਵਾਨ ਸ਼ਲੋਕ ਕਰਨ ਸੁਖੀ ਵਸੇ ਮਸਕੀਨੀਆਂ।

ਜੋਨ ਭਰਮਾਵੇ ਤਨ ਭੂਮਿਕਾ ਜੋ ਕਰੇ ਗੁਮਾਨ। ਸੋ ਮੂਰ ਕੰਧਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਈਆਂ ਮੁਕਤਾ ਕੇ ਸੁਖ ਪਾਵੇ, ਧਨਵੰਤਾ ਹੋਏ ਕਰ ਕਿਰਪਾਵੇ, ਤ੍ਰਿਣ ਸਮਾਨ ਕੇ ਸੰਗ ਨ ਜਾਵੇ, ਬਹੁ ਲਸ਼ਕਰ ਮਾਨ ਕੂਪਰ ਕਰੇ ਆਸ, ਪਲ ਪੀਤਰ ਤਾਕਾ ਹੋਏ ਵਿਨਾਸ਼। ਸਭ ਤੇ ਆਪ ਜਾਣੇ ਬਲਵੰਤ, ਕਿਨਵੇਂ ਹੋਏ ਜਾਵੇ ਪਸਮੰਦ, ਕਿਸੇ ਨ ਬਦੇ ਆਪ ਓੰਕਾਰੀ, ਧਰਮ ਰਾਏ ਤਿਸ ਕਰੇ ਖੁਆਰੇ, ਗੁਰਪ੍ਰਸਾਦ ਜਾ ਕਾ ਮਿਟੇ ਭਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੇ ਉਹ ਧਾਰੇ, ਸਰਮ ਭਾਵੇ ਸਗਲੇ ਵਿਰਤਾਰੇ, ਅਨਕ ਤਪਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਯਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ, ਸਰਬ ਕੀ ਰੇਂ ਜਾ ਕਾ ਮਨੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝਤੇ ਕਛ ਹੋਏ, ਤਬ ਇਸ ਕੋ ਸੁਨਾਈ ਕੋਏ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਕਰ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀ, ਤਬ ਲਾ ਨਿਚਨਾਈ ਚੀਤ।

ਪਾਛੇ ਪਾਵੇ ਅਣਖ ਭੋਮ ਕਿਆ ਕਹਿ ਕਰੈ ਨੰਦ ਦਾਵੇ ਖੁਕਮ ਮਰੇ ਬਿਨਾਂ ਸੰਦੋਖ ਨਹੀਂ ਕੋ ਰਾਜੇ ਸੁਖਨ ਮਨੋਹਰਤ ਬਿਰਤੇ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਾਸਦਾ ਨਾਨਕ ਕਰ ਜਾਪ।

ਪਰਸਪਰੀ ਸੰਤ ਕੇ ਦੁਖਨ ਆਰਜਾ ਕਟੇ, ਸੰਤ ਕੇ ਦੁਖਨ ਜਮਤੇ ਨੀ ਛੁਟੇ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਗੋਰਖ ਨ ਕੋਏ, ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਭੀ ਤਰੇ, ਸੰਤ ਕੇ ਦੁਖਨ ਤੇ ਮੁਖ ਪਵੇ, ਸੰਤਨ ਕੇ ਦੁਖਨ ਕਾਗ ਜਨ ਲਵੇ, ਸੰਤਨ ਕੇ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗ ਜੋਨ

ਦਾਸ ਦਾਸ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤਦਕੀ ਉਹ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੇ ਤਿਸਕੀ ਜਾਨੋ ਤਿਸਨਾ ਬੁਝੇ ਸਾ ਸੰਗਰ ਜਿਸ ਕਹਿ ਸਰਵ ਰੋਗ ਤੇ ਵਰਜਨ ਰਹਿ ਤਿਗੰਧਨ ਕੀਰਤਨ ਕੇਵਲ ਵਖਿਆਨ ਕ੍ਰਿਸ਼ਨ ਮਹਿ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਏ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਆਪਣਾ ਮਨ ਚਿੱਤ ਆਵੇ ਸੋ ਸੰਤ ਸੁਹੇਲਾ ਨਹੀਂ ਡਲਾਵੇ ਜਿਸ ਭਰਾ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਰਹੇ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੁਧ ਸੁਧ ਸੁਧ ਸੀਜਿਆ

ਜਿਸ ਤੇ ਉਪਜੈ ਤਿਸ ਮਾਏ ਸਮਾਇਓ ਸੁਖ ਨਿਧਾਨ ਨੂੰ ਬਣਾਇਆਏ ਆਪਸ ਕੋ ਆਪਦੀ ਨੋ ਮਾਨ ਨਾਨ ਪ੍ਰਭ ਜਨੇ ਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪਾ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਆਰ ਰਸਪਦੀ

ਕਿਹਾ ਕੂਕਰ ਭੇਜਾਂ ਸਭ ਕੁਛ ਦਿਸਕਾ ਦੀਆ ਦਰਵੇ ਹੱਥ ਸੂਰਾ ਜੇ ਕਹੁ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾ ਧਾਰ ਤਿਸ ਦੇਣ ਹਾਰ ਜਾਨੇ ਗਵਾਰ ਜਿਸ ਗੁਰ ਪ੍ਰਸਾਦ ਉੱਟਿਓ ਰੋਗ ਨਾਨਕ ਸੋ ਜਨ ਸਦਾ ਰੋਗ

ਸੰਦੇਖ ਮਨ ਹੋਏ ਵਿਗਾਸ ਜੋ ਮਹਾਂ ਉਧਿਆਨ ਮੇ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕੀ ਅਰ ਲੋਚਾ ਪੂਰ ਮਨ ਮੂਰ ਕਾਏ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਸੁਖ ਦੁਖ ਪ੍ਰਭ ਦੇ ਬਣਹਾਰ ਅਵਰ ਤਿਆਗ ਤੂੰ ਤਿਸੇ ਚਾਰ ਜੋਗਿਸ ਕਰੇ ਅਵਰ ਤਿਆਗ ਤੂੰ ਕਿਸੇ ਤਿਸੇ ਚਾਰ ਜੋਗਿਸ ਕਰੇ ਸੋਈ ਸੁਖਮਾਨ।

ਚੰਦਨ ਕਰਪਾਇਆ ਤਾਜ ਵਿਮਾਨ ਲਿਓ ਮਨਮੋਹ ਰਾਮ ਨਾਮ ਹਿਰਦੇ ਮੈਂ ਧੋ ਲਾਦ ਕੇ ਸੰਤੈ ਸੰਚਾਲ ਅਮ੍ਰਿਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖੂ ਜਲ ਹਰਦਰ ਕਹਿ ਸੋਏ।

ਕੀਏ ਸਾਚੇ ਦੇ ਸਤਮੁਖ ਕਹਿਤ ਸਾਚੀ ਦੇ ਸਾਚਾ ਆਕਾਰ ਸਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸਤ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੈਹ ਗੁਣ ਤੇ ਪ੍ਰਭ ਮਿਨ ਤਿਸੇ ਬਿਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸਪਦੀ।

ਹੁਣ ਸਭ ਠਾਏ ਨਾਨਾ ਵਿਦ ਕਰਮੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨ ਚੌਥੇ ਪਦਮੇ ਸੁਰ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਰੀ ਸਤਨਾਮ ਪ੍ਰਕਾਸ਼ ਸੁਖਦਾਈ ਵਿਸ਼ਵਾਸ ਸਤਨਾਮ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼।

ਨਾ ਜਿਸ ਦੇ ਉਪਜਾ ਤਸਮਾਏ ਸਮਾਨਾ ਬਸ ਮਾਏ ਲੇ ਬਸ ਕਢਾਈ ਤਾਂ ਕੋ ਭਿੰਨ ਕਹਿਣਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ।

ਸੋ ਸੇਵਕ ਜਿਸ ਦਿਆ ਪ੍ਰਭ ਤਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇ ਵਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਖਤਮੇ ਦਿਖੋਏ ਲੜਾਕੇ ਪ੍ਰਕੇ ਸੇਵਕ ਕੋ ਨਾ ਪਹੁੰਚੇ ਪ੍ਰਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਲ ਰਾਖੇ ਜਿਸ ਕਾ ਸਾਸਨ ਕਾਢ ਤੇ ਆਪ ਤਾਂ ਕੋ ਰੱਖ ਦੇ ਕਰ ਹਾਥ।

ਏਕ ਅੰਧਕਾਰ ਦੀ ਪ੍ਰਗਾਸੇ ਨਾਨਕ ਭਰਮ ਮੋਹ ਦੁਖਤਾ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਅੰਧ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਭਉ ਹੋਏ ਮਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾ ਚੁੱਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਗ ਆਪਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਈ ਕੋਏ ਸਰਬ ਨਿਰੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੇ ਪ੍ਰਕਾਸ਼ ਸਾਧਕੈ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਵਾਰ ਨੰਗ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਲਮ ਭਜਨ ਵਿਖਿਆ ਸਗਲੀ ਸ਼ਾਰ ਹਰ ਨਾਮ ਕਮਾਵਨਾ ਨਿਆਨ ਨਾਨਕੇ ਤਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਰਿਦਮੇ ਉਰਧਾਰੋ ਕਰਨ ਕਾਣ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਰਹਾ ਤੇ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮਾਨ ਤੇ ਏਕ ਆਸ ਰੱਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉੜਧਾਵੇ ਸੋ ਤਨ ਹਰ ਸੇਵਾ ਤੇ ਪਾਵੋ ਜੇ ਪਾਵੈ ਜਿਸ ਕੋ ਨਿਦਵਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਆ ਰਿਆ ਉਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ

ਸਿਮ ਸਿਮ ਸਦਾ ਸੁਖਭਾਓ ਭਾਉ ਵਿਨਸੇ ਪੂਰਨ ਹੋਇਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ।

ਦੇ ਵਿੱਚ ਆ ਰਹੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਨ ਸ੍ਰੀ ਨਾਨਕ ਫਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸੁੱਤ ਮੀਤ ਘੁਟਮ ਵਰਬਣਤਾ ਇੰਤੇ ਕਹੋ ਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਸਾਰੀ ਜੰਦੀ ਏ ਤਿਸ ਬੁਝੇ ਨਾਮ ਬਗਾਨਾ ਨਾਮ ਸਾ ਨਾਨ ਪਛਤਾਨਾ

ਵਿਰਤ ਵਿਰਤ ਪ੍ਰਵਿਆਇਆ ਪਰਿਆ ਤੋ ਸਿਰਨਾਏ। ਨਾਨਕ ਕੀ ਬਾ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ। ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਸ ਪ੍ਰਭ ਤੁਮੇ ਧਿਆਵੋ। ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਸ ਕੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤਿਪਤਾਲੇ। ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸ਼ਨਾਨ ਸਭ ਤਿਆਗ ਅੰਤਰ ਪ੍ਰਗਾ ਸੰਦਿਨ ਵਿਲਾਗ ਬੜਪਾਗੀ ਜਪਿਆ ਪ੍ਰਸੋਏ ਨਾਨਕ ਨਾਮ ਰਤੇ ਸੁਖੋਏ। ਸੇਵਕੀ ਮਨਸਾ ਪੂਰੀ ਪੈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ। ਸੇਵਕੀ ਨੋ ਸਦਾ ਨਿਹਾਲ ਬੰਧਨ ਘਾਟ ਮੁਖ ਜਨ ਪਿਆ ਜਨ ਮਰਨ ਦੂਖ ਪਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਅਸੂਰੀ ਜਿਸਕਾ ਸਾਧਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਵਿਸਰੇ ਜੇ ਘਾਲ ਨ ਭਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮਿਲਾ ਕੇ ਗੁਰਪ੍ਰਸਾਦ।

ਨਾਮ ਤਿਆਗ ਜਪੋ, ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ, ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨੋ ਸਿਸ਼ਾਰ, ਸਰਵ ਕਲਿਆਣ ਸੁਖ ਨਿਤ ਨਾਮ, ਬੂਢਤ ਜਾਤ ਪਾਏ ਵਿਸਰਾਮ, ਸਗਲ ਦੁਖ ਕਾਹੋ ਵਤਨਾਸ, ਨਾਨਕ ਨਾਮ ਜਪੋ ਗੁਣਤਾਸ।

ਇੱਕ ਵਾਰ ਦੀ ਚੱਕਰ ਮੈਂ ਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਭ ਸਮਾਏ ਪ੍ਰਭ ਛੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਕਢਾ ਕਰਤਵਿਤ ਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨ੍ਹਾਂ ਕੇ ਪ੍ਰਾਣ ਆਧਾਰ ਜੋ ਜੇ ਜਪੇ ਸੋਏ ਪੁਨੀਤ ਭਗਤ ਪਾਲ ਲਾਵੇ ਮਨੀ ਤਮ ਨਿਰ

ਨਿਤ ਬਲੀ ਸੁਕਰਨੀ ਸੋਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨ ਪ੍ਰਗਾਸ਼ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਹੀ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਵਰੀ ਜਬ ਆਕਾਰ ਏ ਕਿਸ਼ਨਾ ਦੇ ਚੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਤਬ ਬੈ ਵਿਰੋਧ ਕੇ ਸੰਕੁਮਾਤ ਜਬ ਜਿਸਕਾ ਵਰਨ ਚੇਨ ਨਾ ਜਾਪਤ ਜਬ ਜਾਪਤ ਤਬ ਹਰ ਸੋਗ ਕੋਕ ਸੇ ਵਿਆਪਤ

ਸੰਸਾਰ ਜਾਪ ਨਿਰਗੁਣ ਪੈਸਾ ਹੈ ਸਵਾਏ ਤਾਂ ਸੰਸਦ ਕਹੋ ਕਿ ਦਟਾਏ ਜਾਵੇ ਆਪੇ ਆਪ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਦ ਡਰੇ ਆਪਣ ਚਲਦੇ ਆਪ ਕਰਨੇ ਆਰ ਨਾਨਕ ਡਾਕਰ ਕੰਮ ਅਪਾਰ ਆਪਣਾ ਸੀ ਸੁਖੇ ਆਪਣੇ ਆਸਨ ਤੈ ਜਨਮਨ ਕੋ ਕਾਮਨਾ ਸੰ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕੋ ਜੋਏ ਜਬ ਅਵਗਤ ਗੁਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕੇ ਪੂਛ ਲੇਖਾ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਕੌਣ ਬੰਧਨ ਵਧੇ ਆਪਣੇ ਆਪ ਆਪ ਹੀ ਚੜ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜਾ ਨਿਰਮਲ ਪੁਰਖ ਪੁਰਖ ਪਦ ਹੋਤਾ ਤੈ ਮਿਲ ਮੈਲ ਕਹੋ ਹੋ ਕਿਆ ਧੋਤਾ ਜੈ ਨਿਰੰਜਨ ਕਾ ਨਿਰਭਾਨ ਦੈ ਕੌਣ ਕੁਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਹੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਭੂ ਕਮਨ ਤਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾ ਸੰਭਾਰ ਜਬ ਆਪਣੀ ਸੋਭਾ ਆਪਣੇ ਸੰਗ ਮਨਾਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਵ ਕਲਾ ਆਪੇ ਪ੍ਰਵੀਨ ਤੈ ਵੇਦ ਕਦੇਵ ਕਹਾ ਕਉ ਚੀਨ ਜਬ ਆਪਣੇ ਆਪ ਆਪ ਉਧਾਰੇ ਤੋ ਸਗਨ ਸਗਨ ਕਹਾ ਵਿਚਾਰੇ ਜੈ ਆਪਣੇ ਊਚ ਆਪਣਾ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ।

ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ। ਜੈ ਆਪਣੇ ਆਵਿਆ ਪਧਿਆਰਾ ਤੈ ਕੌਣ ਕਦੇ ਗੁਣ ਸੁਣੇ ਆਰਾ ਬਹੁ ਬੇਅੰਤ ਉਚੇ ਉੱਚਾ ਨਾਨਕ ਆਪਸਕੂ ਆਪੇ ਪਹੁੰਚਾ। ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਤਾਰ। ਪਾਪੁਨ ਤੈ ਭਈ ਗਾਵਤ ਕੋ ਨਰ ਕੋ ਸੁਰਗ ਵਿਛਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਵਿਖਿਆਨ। ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੈ। ਜਹਿ ਅਵਗਤ ਭਗਤ ਤੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋ ਪਾਕਾ ਆਪੇ ਧਨੀ ਉਨਕੀ ਸੋਭਾ ਨੂੰ ਬਣੀ। ਆਪੇ ਕੌਤਕ ਕਰੇ ਨੰਚੋ ਜਾਪੇ ਰਸਭੋਗ ਨਿਰਚੋ ਜਿਸ ਭਾਵੇ ਤਿਸ ਆਪਨ ਨਾ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇ ਸਮਾਰਥਾ ਗੰਤ ਤੋਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਔਰਤਨਹਾਰ ਨਾਨਕੇ ਕੋ ਪਸਰਿਆ।

ਤੈ ਭਿੰਨ ਨਹੀਂ ਕਿਛੋਏ, ਆਪਨ ਸੂਤ ਸਭ ਜਗ ਪਰੋਏ, ਜਾ ਕੋ ਪ੍ਰਭ ਜੀ ਆਪ ਬੁਝਾਏ। ਸੱਚ ਨਾਮ ਸੋਈ ਜਨ ਪਾਏ, ਸੋ ਸੁੰਦਰ ਸੀ ਤਤਕਾਵੇ, ਤਾ ਨਾਮ ਸਰਵ ਸਿਸ਼ਟ ਕਾ ਜੇਤਾ, ਜੀ ਜੰਤਰ ਸਭ ਦਾ ਕਿਆਤ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖੇ ਤਿਸ ਕੋ ਇਨ ਮਾਰੇ, ਸੋ ਮੂਆ ਜਿਸ ਮਨੋ ਸਾਰੇ, ਤਿਸਤਾ ਜਬਰ ਕਾ ਕੋ ਜਾਏ, ਸਭ ਸਰੇਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੇ ਸਭ ਹਾਥ, ਅੰਤਰ ਬਾਰ ਜਨ ਸਾਧ ਗੁਣ ਨਿਧਾਨ ਬੇਅੰਤ ਪਾਰ, ਨਾਨਕ ਦਾਸ ਦਾ ਬਲਿਆਰ, ਪੂਰਨ ਪੂਰ ਹੈ ਦਿਆਲ, ਸਭੇ ਉੱਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੇ ਰਿਹੋ ਵਿਆਹ, ਪ੍ਰਿਤ ਪਾਲੇ ਜੀਨ ਵਪਾਤ, ਜੋ ਜੋਰ ਚਿਉ ਸੋ ਤਿਸੇ ਤਿਆਤ, ਜਿਸ ਪਾਵੇ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਲ ਲਗਾ ਹਰ ਇੱਕ ਨਾਏ, ਤਿਸ ਕੀ ਆਸ ਮ੍ਰਿਥੀ ਜਾਏ, ਸੇਵਕ ਉਹ ਸੇਵਾ ਬਣਿਆਏ, ਹੁਕਮ ਬੂਝ ਪਰਮ ਪਦ ਪਾਈ, ਇਸਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਮਸਿਆ ਨਿਰੰਕਾਰ, ਬੰਧਨ ਤੋਰ ਪੈ ਨਿਰਵੈਰ, ਅੰਦਰ ਪੂਜੈ ਗੁਰ ਕੇ ਪੈਰ, ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕਾ।

ਮਾਣ ਪੈਰ ਪ੍ਰਭੇ ਕੋ ਨੇਰਾ ਮਿਠੇ ਅਗਿਆਨ ਮਿਥੇ ਅੰਧੇਰਾ ਸੁਨ ਵਧੇ ਸਿਰਦੇ ਵਸਾਵੋ ਮਨੇ ਸੇ ਨਾਨਕ ਫਲ ਪਾਵੋ ਹਲਤ ਪਲਤ ਦੋਏ ਲਿਓ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ

ਸ਼ਲੋਕ ਗਿਆਨ ਅੰਜਨ ਗੁਰਦਿਆ ਗਿਆਨ ਧੇਰ ਵਿਨਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸਪਰੀ ਸੰਤ ਸੰਗ ਅੰਤਰ ਵਿਢਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਲ ਸਮਿਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਨਿਸ਼ਟਾਏ ਨੌਨ ਦੇ ਅਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧਾਨ ਤੈ ਨਾਦ ਕਹਿਣ ਨ ਜਾਏ ਚਰ ਜੁ ਸਮਾਧ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਰ ਆਨੰਦ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਇਆ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਣ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਦਿਸ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨ ਸੁਖ ਪਾਓ

ਬੋਲ ਸਰ ਜੋਤ ਮੈਂ ਜਾਗੇ ਜੋਤ ਤਾਰਿਓ ਸਵਾਮੀ ਓਤ ਬੋਤ ਗੁਰਪ੍ਰਸਾਦ ਪਰਮਕਾ ਨਾਸ ਨਾਨਕ ਤਿਨਮੈ ਵਸਾ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਏ ਰਹਿ ਸਤ ਬਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਵਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਾਥੀ ਤਿਸ ਪ੍ਰਭਦੇ ਸਗਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਏਕੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਬਨੈਣ ਆਪ ਪੇਖਣਹਾਰਾ

ਨਾਨਕ ਜਾ ਪਾਵੇ ਤਾਂ ਲੈ ਸਮਾਏ। ਇਸ ਤੇ ਹੋ ਇਸ ਨਾਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾਇਆ ਭਲਾ ਕਰਤੂ ਦਾ ਨਿੱਕੀ ਆਪਣੇ ਜਾਣੇ ਆਪਣੇ ਜੀ ਕੀ ਆਪ ਸਾਜਧਾਰੀ ਸਭ ਸਾਜ ਬੋਧ ਆਪ ਸੰਗਰਾਜ ਦਾ ਕੀ ਗਤਮਿਤ ਕਹੀ ਜਾਏ ਦੂਸਰ ਹੋਏ ਤੇ ਸੋਝੀ ਪਾਏ।

ਜੀਵਨ ਮੁਕਤੀ ਸਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਆਇਆ ਜਨ ਆਪਣ ਕਾਏ ਸੁਆਓ ਜਨ ਕੇ ਸੰਗਤ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ

ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰਤਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਰੂ ਗੋਬਿੰਦ ਅਮਰਦਾਸ ਪੀਓ।

ਕਹਿਤੇ ਕਰ ਪ੍ਰਸਾਦ ਅਵਰਧਾਰੀ ਨਾਨਕ ਨੇ ਵੀ ਖੇ ਬਿਮਾਰੀ ਪ੍ਰਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਵੇਸ਼ਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬੋਰ ਨਾ ਹੋਵੇ ਆਵਨ ਜਾਨ ਅਰਦਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ।

ਚੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ

ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖਿਆ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਜ਼ਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣਿਐ ਮਨ ਰੱਖਿਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ।

ਸਾਲਾ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸਰ ਨਾਹੇ ਜੇ ਫਰਮਾਏ ਤਿਵ ਤਿਵ ਪਾਏ।

ਕਾਲ ਛੰਦ ਪ੍ਰਸਾਦ ਆਦ ਰੂਪ ਨਾਦ ਮੂਰਤ ਜੋਨ ਪੁਰਖ ਭਾਰ ਸਰਬਮਾਨ ਤਿਰਮਾਨ ਦੇਵ ਭੇਵ ਆਦ ਉਦਾਰ ਸਰਬ ਪਾਲ ਸਰਬ ਕਾਲ ਸਰਬ ਕੋਪਨ ਕਾਲ ਜਤਰ ਤਤਰ ਵਿਰਾਜੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਧਾਰ ਮੂਰਤ ਜੋਨ ਆਦ ਸੇਖ ਦੇ ਸੌ ਨਾ ਭੇਜ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਸਾਵੇ ਫੈਲਿਓ ਨਰਾਗ ਨਾਮ ਕਾਮ ਹੀਨ ਪੇਖ ਤਾਮ ਹੁਣ ਨ ਜਾਏ ਸਰਬ ਮਨ ਸਵਤਰ ਮਾਨਸ

ਰੰਗ ਨਾ ਜਾਤ ਪਾਤ ਸੋ ਜਾਨੀ ਕੇ ਜੇਵ ਤਾਤ ਮਾਤਰ ਜਾਤ ਜਾਕਰ ਜਨਮ ਮਨ ਵਿਹੀਨ ਚਕਰ ਵਗਰ ਫਿਰੇ ਚਤਰ ਚੱਕ ਮਾਨੀ ਪ੍ਰਤੀਨ ਲੋਕ ਚੌਦਾਂ ਕਹਿ ਬਿਖੈ ਜਗ ਜਾਪ ਹੀ ਜੈ ਜਾਪ ਆ ਦੇਵ ਨਾਰਦ ਮੂਰਤ ਆਪਿਓ ਸਭੇ ਜੈ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸੁਰ ਚਿਉ ਸੁਭ ਕਰਨ ਭੰਜਨ ਹਾਰ

ਕਰਮ ਆਦਿਰਸਿਆ ਧਰਮ ਸਰਮਾ ਪੰਨਾਂਡਿਆਂ ਬਾਡਿਆ ਚਾਚੇ ਛੰਦ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਅਰਯਨ ਕਰਿਯਨ ਨਿਰਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੀਏ ਚਤਰ ਚਕਰ ਦਾਨੀਏ ਚਾਚੀ ਛੰਦ

ਦੋ ਪ੍ਰਸਾਦ ਕੱਤੇ ਕੇ ਸ਼ਿਸ਼ ਦੇ ਸੇ ਕੇ ਬਿਜ ਪੇ ਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਬਿਜ ਲੋਕੇ ਕੇ ਦਿਤ ਸੋਕੇ ਕੇ ਬਦੂਤ ਬਰਨੇ ਕੇ ਵਿਭੂਤ ਕਰਨੇ ਕੇ ਰਾਜਮ ਪ੍ਰਵਾਹ ਕੇ ਧਰਮ ਤੁਝਾ ਹੈ ਕੇ ਸ਼ੋਕ ਬਰਨੇ ਕੇ ਸਰਵਾ ਭਰਨੇ ਕੇ ਜਗਤਨ ਕਿਰਤੀ ਹੈ ਕੇ ਸ਼ਤਰੰਜ ਛਤਰੀ ਹੈ ਕੇ ਬ੍ਰਹਮਣ ਸਰੂਪੇ ਕੇ ਅਨੁਭਵ ਅਨੂਪੇ ਕੇ ਆਦਿ ਅਧੀਮੇ ਕੇ ਆਪ ਅਭਿਵੇਕ ਚਿਤਨ ਬਹੀਨੇ ਕੇ ਕੇ ਦੀਨੇ ਕੇ ਰੋਜ਼ੀ ਰਜ਼ਾ ਕੇ ਰਹੀਮੇ ਰਹਾ ਕੇ ਪਾਕ ਵਿਆਹ

ਨੇਗਰਾਜ ਕਰੇ ਮੈਂ ਕਿ ਕਰਮ ਕਰੀ ਮੈਂ ਕਿ ਸਰਵੰ ਕਲੀਏ ਕਿ ਸਰਵੰ ਦਲੀਏ ਕਿ ਸਰਵਤਰਮਾਨੀਏ ਕਿ ਸਰਵਤਰਦਾਨੀਏ ਕੇਸਰਵਰਤ ਗੌਣੇ ਕੇਸਰਵਰਤ ਭਾਉਣੇ ਕੇਸਰਵਰਤ ਦੇਸੈ ਕੇਸਰਵਰਤ ਭੇਸੈ ਕੇਸਰਵਰਤ ਰਾਜੇ ਕੇਸਰਵਰਤ ਸਾਜੇ ਕੇਸਰਵਰਤ ਦੀਨੇ ਕੇਸਰਵਰਤ ਲੀਨੇ ਕੇਸਰਵਰਤ ਲੀਨੇ ਕੇਸਰਵਰ ਜਾਹੋ ਕੇਸਰਵਰ ਭਾਹੋ ਕੇਸਰਵਰਤ ਦੇਸੈ ਕੇਸਰਵਰਤ ਭੇਸੈ ਕੇਸਰਵਰਤ ਕਾਲੇ ਕੇਸਰਵਰਤ ਪਾਲੇ ਕੇਸਰਵਰਤ ਹੰਤਾ ਕੇਸਰਵਰਤ ਗੰਤਾ ਕੇਸਰਵਰਤ ਭੇਖੀ ਕੇਸਰਵਰਤ ਭੇਖੀ ਕੇ ਸਰਵਤਰ ਕਾਜੇ ਕਿ ਸਰਵਤਰ ਰਾਜੇ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣੇ ਕਿ ਸਰਵਤਰ ਪ੍ਰਾਣੇ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨੀਏ ਸੇ ਪ੍ਰਧਾਨੀਏ ਕੇ ਸਰਵਤ ਜਾਪੀਏ ਕਿ ਸਰਵਤਰ ਥਾਪੀਏ ਕਿ ਸਰਵਤਰ ਭਾਨੇ ਕਿ ਸਰਵਤਰ ਮਾਨੇ ਕਿ ਸਰਵਤਰ ਇੰਦਰ ਕਿ ਸਰਵਤਰ ਚੰਦਰੇ ਕਿ ਸਰਵੰ ਕਲੀ ਮੇ ਕੇ ਪਰਮ ਫਹੀ ਮੇ ਕੇ ਅਕਲ ਅਲਾ ਮੇ ਕੇ ਸਾਹਿਬ ਕਲਾ ਮੇ ਕੇ ਉਸਲ ਵਰਜ਼ੂ ਹੈ ਤਮਾਮ ਲਰਜ਼ੂ ਹੈ।

ਲੱਗੀ ਨਾ ਮੈਂ ਤ੍ਰਿਵੰਗੀ ਤ੍ਰਿਕਾਮੇ ਤੇਰੇ ਵਰਗ ਤ੍ਰਵਾਦੇ ਗੰਜੇ ਗਾਂਧੇ ਸੁਭੰਗ ਸਰਭਾਗੇ ਸਰਬਾ ਅਨੁਰਾਗੇ ਤ੍ਰਿਪੁਕਤ ਸਰੂਪ ਹੈ ਸ਼ਿਸ਼ਿਆ ਸ਼ੂਤ ਹੈ ਕਿ ਨਰਕਮ ਪ੍ਰਣਾਸੇ ਪ੍ਰਤਿ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੇਵ ਸਦਾ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ।

ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਨੂਪੇ ਨ ਪੋਤਰੇ ਨ ਪੁਤਰੇ ਸਤਰੇ ਨ ਮਿੱਤਰੇ ਨ ਤਾਤੇ ਨਾ ਜਾਤੇ ਨਾ ਪਾਤੇ ਨਾ ਤਾਤੇ ਨ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਕ ਸਰੀਕ ਹੈ ਮਿਤੋ

ਜੇ ਮਾਲੇ ਕੇ ਅਸਲਮ ਪ੍ਰਕਾਸ਼ ਹੈ ਕੇ ਮੇ ਤੋ ਸਵਾਸ ਕੇ ਅਜਬ ਸਰੂਪ ਹੈ ਕੇ ਮੇ ਤੋ ਅਭੂਮ ਵਿਭੂਤ ਹੈ ਕੇ ਮੇ ਤੋ ਵਸਾਏ ਕੇ ਆਤਮ ਪ੍ਰਵਾਹ ਹੈ ਕੇ ਜਲੰਗ ਨੰਗ ਹੈ ਕੇ

ਜਲ ਥਲ ਮੰਡ ਦਿਸ ਵਿਚ ਪੰਡ ਜਲ ਥਲ ਮਹੰਤ ਦਿਸ ਵਿਚ ਬੇਅੰਤ ਅਨਪੋ ਨਾਸ ਤਿਰਥਲ ਤਰਾਸ ਜਾਨ ਬਾਹੋ ਏਕੈ ਸਤਾਹੋ ਓਂਕਾਰਾਦ ਕਥਨੀ ਨਾਦ ਖਲ ਖੰਡ ਗਿਆਲ ਗੁਰਬਰ ਕਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਦੁਆ ਪ੍ਰਸਾਦ ਸੋਈਐ ਸਰਾਵ ਸੁਧ ਸਮੂਹ ਸਿਧਾਨ ਕੇ ਦੇਖ ਪਿਰਿਓ ਕਰ ਜੋ ਜਤੀ ਕੇ ਸੂਰ ਸੁਰਾਰਥਨ ਸੁਧ ਸਦਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਉਨ ਦੇਖਤ ਪ੍ਰਾਣ ਪਤੀ ਕੇ।

ਸਰਬਜੀ ਪਤ ਅੰਤ ਸਜਮ ਪਾਸ ਪਿੰਗੇ ਜੇ ਨਰ ਸ੍ਰੀ ਪਤ ਕੇ ਪਰਸੈ ਭਗਤੇ ਨਰ ਫੇਰ ਨ ਦੇ ਤਰੇਂਗੇ ਕਾਂ ਪਿਓ ਜੋ ਦੋ ਲੋ ਜਨ ਮੂੰਦ ਕੇ ਬੈਠ ਰਹੇ ਹੋ ਭਗਤਾਨ ਲਗਾਇਓ ਨਾਥ ਪ੍ਰਿਯ ਸਾਸ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਵਾਸ ਕੀਓ ਵਿਖੇ ਆਂਸ ਬੈਠ ਕੇ ਐਸੇ ਐਸੋ ਵੈਸ ਬਤਾਇਓ ਸਾਚ ਕਹੋ ਸੁਣ ਲਿਓ।

ਪਾਲਾ ਕਿਰਪਾ ਕਰਨ ਕਿਰਪਾ ਦ੍ਰਿਸ਼ਟ ਤਨ ਜਾਏ ਨਾ ਹਰਿਓ ਤਾਂ ਕੇ ਤਾਪ ਤਨ ਮੋਹਰਿਓ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਾਸ ਹੋ ਸਕੇ ਨ ਕੋਈ ਏਕ ਵਾਰ ਜਿਨ ਤੂੰ ਇਸ ਮਾਰਾ ਕਾਲ ਪਾਸ ਤੇ ਤਾਏ ਵਾਰਾ ਜਿਨ੍ਹਾਂ ਨਾਮ ਤੇ ਆਰੋ ਕਹਾ।

ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵਿਖ ਸਕਲ ਦੇ ਕੋ ਅਰਤਾ ਦਿਸ ਦੋ ਖਿਉਂ ਕੋਚਾ ਕਰਤਾ ਸ੍ਰੀ ਤੁੰਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬੰਸਤ ਬਲ ਪਾਵੇ ਸੋਈ ਦੂਗਨ ਤਿਸੇ ਵਿਆਪਤ ਕੋਈ ਡਿਲ।

ਚੌਪੀ ਖੋਕੇ ਚੌਪੀ ਸਾਮਨ ਸਤਰਾ ਸਹਿਜ ਪਣੀ ਜੈ ਅਰ ਸਹਿਜ ਪੁਨਤੀਨ ਕਿਹ ਜੈ ਭਾਦਰੋ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਰਵਨ ਸੁਧਾਰਾ ਸਵਈ

ਭੇਦ ਕਾਇਮ ਏਕ ਨਾ ਜਾਣਿਓ। ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ ਸਭ ਤੋਂ ਵਖਾਨਿਓ ਦੋਹਰਾ।

ਸਹਜੇ ਕਲਾਂਜ ਕਰਦਾ ਹਰੀਆ ਪੰਜ ਦੂਤ ਵਸ ਕੀਤੇ ਕਾਲ ਕੁੰਟ ਕੁਮਾਰਿਆ ਦੁਰਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੇ ਬਿੰਦੇ ਨਿਵਾਣੀ ਦੇ ਨਿਵਾਣੀ ਲਿਵੇ ਵਾਜੋਂ ਕਿਆ ਕਰੇ ਵਿਚਾਰਿਆ ਤੁਦ ਬਾਜ ਸਮਰੱਥ ਕੋਏ ਨਾਏ ਕਿਰਪਾ ਕਰ ਬਨਵਾਰਿਆ।

ਜਿਸ ਤੂੰ ਦੇ ਸੋਇ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੈਤ ਸਿੱਖ ਨਾਮ ਲਾਖ ਸਵਾਰਿਆ।

ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨੀਏ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਸੰਤ ਸਾਜਨ ਭੈ ਸਰਦੇ ਪੂਰੇ ਗੁਰ ਤੇ ਜਾਣੀ ਆਵੋ ਸੰਤ ਵਿਹਾਰਿਓ ਕਥ ਕੀ ਕਰਾ ਖਾਣੀ ਕਰਹਾ ਕਹਾਣੀ ਕਥ ਕੇਰੀ ਕਿ ਦੁਆਰੇ ਪਾਈਐ ਧਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨੀਏ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਕੋਲੀ ਪਾਈਆ ਕੁਰਬਾਨ ਕੀਤਾ ਤਿਸੇ ਵਿੱਟੋਂ ਜਨਮੋਂ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤਲਾਈਐ ਐਸਾ ਕੰਮ ਮੂਲੇ ਨਾ ਕੀਚੇ ਜੇ ਤਾਂ ਅੰਤ ਪੁੱਛੋ ਤਾਈਐ

ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਦ ਦੁਭਾਏ ਵੇਖ ਪਰਸਨ ਆਇਆ ਲਵ ਲੋਭ ਅੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤੇ ਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਆ ਨਿਰਾਲੀ ਭਗਤਾਂ ਕੇਰੀ ਬਿਖਮ ਮਾਰ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਾਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਚੁਗੋ ਚੁਗ ਨਿਰਾਲੀ

ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸਿੱਖ ਗੁਰਦੁਆਰੇ ਸੁੱਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇ ਚਲਾਵੇ। ਹੇ ਉਹ ਸੋਏ ਲਾਹ ਸ਼ਬਦ ਸੁਹਾਵਾ, ਸ਼ਬਦ ਉਹ ਸੁਹਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ। ਇਹੋ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਏ ਲਾ ਸਤਿਗੁਰੂ ਸੁਣਾਇਆ, ਬੇ ਤੋ ਇਸੇ ਜਨਾ ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸੋ ਪਵਿੱਤ ਸੰਘ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ। ਕਰਮ ਕਮਾਏ ਸਹਿਸੇ ਜਿਉ ਮਲੀਨ ਹੈ, ਕਿ ਸੰਜਮ ਧੋਤਾ ਜਾਏ ਮਨ ਧੋਵੋ। ਸ਼ਬਦ ਲਾਗੋ ਅਰਸੋ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਉਪਜਾਏ, ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾਂ ਮੈਲੇ ਤਿਨੀ ਜਨ ਜੂਏ। ਹਾਰਿਆ ਏ ਤਿਸਨਾ ਵੱਡਾ ਰੋਗ ਲਗਾ, ਮਨ ਮਨੋ ਵਿਸਾਰਿਆ।

ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਏ ਮਨਸਾ ਸਤਸਮਾਣੀ ਜਨਮ ਤਨਜਨ ਖਟਿਆ ਭਲੇ ਸੇਵਨ ਜਾ ਰਹੇ ਕਹੇ ਨਾਨ ਜਨ ਮਨ ਨਿਰਮਲ ਸਦਾ ਰਹੇ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨੇ ਅਪਣ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖਿਆ ਜਾਏ ਨੀਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜ੍ਹਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਅਨਿਤ ਕਰੇ ਰਸਨਾ ਕਿਹਾ ਕਛ ਨ ਜਾਣੀ

ਉਸ ਨੂੰ ਕਿਉਂ ਪੋ ਨਾ ਸਕੀ। ਜਿਸ ਨੂੰ ਆਪਣੀ ਲਵਲਾਵੇ ਆਪਣੀ ਲਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਰ, ਮਾਇਆ ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਚਾਇਆ ਜਾ ਤੁਝ ਭਾਣਾ, ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤਿਸ ਨਾਮ ਆਇਆ, ਉਮਰ ਵਰਤਾਇਆ।

ਗੁਣਗਾਨ ਕਰ ਰਾਸ ਮੇਰੀ ਮਨਵਾ ਵਣਜਾਰਾ ਹੇ ਰਸਨਾ ਤੂੰ ਅਨਸਰਾਚ ਰਹੇ ਤੇਰੀ ਪਿਆਸ ਜਾਏ ਪਿਆਸ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਾਰਸ ਪਾਏ ਪੱਲੇ ਪੀਏ ਹਰਸ ਬੋੜਨ ਤਿਸਨਾ ਲਾਗੇ ਆਏ ਉਹ ਹਰਸ ਕਰਮੀ ਪਾਈ ਆਏ ਸਤਿਗੁਰ ਮਿਲੇ।

ਗੁਣਾਉਣ ਨਿਧ ਤਿਸਦਾ ਅੰਤ ਨਜਾਈ ਪਾਇਆ ਕਹੇ ਨਾਨਕਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੋਹਲਾ ਸਾਚੇ ਕਰ ਗਾਵੋ ਗਾਵੋ ਤਾਂ ਸੋਹਲਾ ਘਰ ਸੱਚ ਜਿੱਥੇ ਸਦਾ ਸੱਚਦੇ ਆਵੇ ਸੱਚੋ ਧਿਆਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸਤ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸਤ ਸੋਹਲਾ ਸੱਚੇ ਕਰ ਗਾਵੇ ਅਨੰਦ ਸੁਣੋ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਲਬ ਸੂਰੇ ਦੁਖ ਰੋਗ ਸੰਤਾਪ ਤੇਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਪੱਗਾਂ ਵਾਲੇ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੀ ਇਲਾਹੀ ਬਾਣੀ ਸਰਵਣ ਕੀਤੀ ਹੈ, ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ। ਦਰੋਂ ਗੁਰੂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਐਤਵਾਰ ਦਾ ਸੁਹਾਵਣਾ ਸਮਾਂ ਅੰਮ੍ਰਿਤ ਵੇਲਾ, ਜਿਸ ਨੂੰ ਮਹਾਰਾਜ ਨੇ ਮੋਹਰ ਲਾਈ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੇ ਜਾਣੀਏ ਸਭ ਆਪੇ ਸੱਚਾ। ਇਹ ਉਸ ਵੱਡੇ ਦੀਆਂ ਵਡਿਆਈਆਂ ਵਿਚਾਰਨ ਦਾ ਸਮਾਂ ਹੈ। ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਈਏ, ਉਸ ਗੁਰੂ ਦੇ ਨਾਲ ਜੁੜਨਾ ਹੈ ਜਿਹੜਾ ਸਭ ਤੋਂ ਵੱਡਾ ਹੈ। ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਹਨੇ ਸਾਡੇ 'ਤੇ ਰਹਿਮਤਾਂ ਕਰਨੀਆਂ ਨੇ, ਜਿਹਨੇ ਸਾਡੇ 'ਤੇ ਬਖਸ਼ਾਂ ਕਰਨੀਆਂ ਨੇ, ਉਹ ਹਨ ਸਾਡੇ ਮਹਾਨ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਉਹਨਾਂ ਦੀ ਪੰਜਵੀਂ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦਾਂ ਦੇ ਸਰਤਾਜ ਸਾਹਿਬ, ਉਹਨਾਂ ਦਾ ਅੱਜ ਸ਼ਹਾਦੀ ਦਿਹਾੜਾ ਹੈ। ਪਰਿਵਾਰਾਂ ਨੇ ਅਖੰਡ ਪਾਠਾਂ ਦੀ ਸੇਵਾ ਕੀਤੀ ਹੈ, 6 ਅਖੰਡ ਪਾਠ ਚੱਲ ਰਹੇ ਨੇ, ਜਿਨ੍ਹਾਂ ਦੇ ਭੋਗ ਠੀਕ 9 ਵਜੇ ਸ਼ੁਰੂ ਹੋ ਜਾਣੇ ਨੇ। ਉਸ ਤੋਂ ਉਪਰੰਤ ਦਿਨ ਦਾ ਦੀਵਾਨ ਸਜੇਗਾ। ਸੋ ਬੇਨਤੀ ਹੈ ਸਾਰੇ ਹੀ ਮਾਈ ਭਾਈ ਜੋ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ, ਭਾਈ ਆਓ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਆਨੰਦ ਮਾਣੀਏ। ਸੰਗਤ ਨੇ ਪੁੱਛਿਆ ਸੀ, ਮਹਾਰਾਜ ਤੁਹਾਨੂੰ ਕਿਹੜੇ ਸਿੱਖ ਜ਼ਿਆਦੇ ਪਿਆਰੇ ਨੇ? ਤੇ ਸਤਿਗੁਰਾਂ ਨੇ ਇਹ ਫਰਮਾਇਆ ਸੀ ਕਿ ਜਿਹੜੇ ਸਿੱਖ ਮੇਰੀ ਸੰਗਤ ਦੇ ਵਿੱਚ ਆ ਕੇ ਬਹਿੰਦੇ ਨੇ ਉਹ ਮੈਨੂੰ ਸਭ ਤੋਂ ਪਿਆਰੇ ਨੇ। ਸੋ ਆਓ, ਆਪਾਂ ਗੁਰੂ ਦਾ ਪਿਆਰ ਲੈਣਾ ਹੈ, ਗੁਰੂ ਕੀਆਂ ਬਖਸ਼ਾਂ ਲੈਣੀਆਂ ਹੈ, ਆ ਕਰਕੇ ਹਾਜ਼ਰੀ ਭਰੀਏ ਅਤੇ ਕੀਰਤਨ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੀਏ। ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਰਾਡੀ, ਭਾਈ ਬਹਾਦਰ ਸਿੰਘ ਜੀ ਜੋ ਜਥਾ ਆਪਣੇ ਪਾਸ ਆਇਆ ਹੈ, ਪਿਛਲੇ 3 ਹਫ਼ਤੇ ਤੋਂ ਲਗਾਤਾਰ ਸੇਵਾ ਕਰ ਰਿਹਾ ਹੈ, ਉਹਨਾਂ ਦਾ ਇਸ ਫੇਰੀ ਦਾ ਅਗਲਾ ਹਫ਼ਤਾ ਆਪਣੇ ਕੋਲ ਬਾਕੀ ਹੈ। ਫਿਰ ਪਤਾ ਨਹੀਂ ਕਦੋਂ ਸਮਾਂ ਬਣਦਾ, ਕਦੋਂ ਨਹੀਂ ਬਣਦਾ। ਮਹਾਨ ਕੀਰਤੀਆਂ ਨੇ ਜਿਹੜੇ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਗੁਰੂ ਸਾਹਿਬ ਨੂੰ ਸਰਵਣ ਕਰਵਾਉਂਦੇ ਰਹੇ ਨੇ। ਇਹ ਰਹਿਮਤ ਹੈ, ਉਹ ਮਹਾਨ ਦਰਬਾਰ ਸ੍ਰੀ ਹਰਿਮੰਦਰ ਸਾਹਿਬ 'ਚੋਂ ਜੋ ਹਾਜ਼ਰੀਆਂ ਭਰਦੇ ਆਏ ਨੇ ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਆਓ, ਉਸ ਤੋਂ ਉਪਰੰਤ ਕਥਾ ਹੋਵੇਗੀ ਅਤੇ ਅਖੰਡ ਪਾਠਾਂ ਦੇ ਭੋਗ ਸਰਵਣ ਕਰਨੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਆਪਣੇ ਆਪ ਸਾਜਿਓ ਆਪ ਵੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੇ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੁਸਦੇ ਵੇ ਕਰੇ ਬਸਾਓ ਤੂੰ ਜਾਣੋ ਸਭ ਸਹਿ ਦੇ ਲੈਸੇ ਜਿੰਦ ਕਵਾਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ।

0: ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਤਾਂ ਕਿਲਾ ਕਰੂੜ ਸੱਚੇ ਸਪਤਾਨ ਸੱਚੇ ਸਬਜੋਰ ਸੱਚੀ ਤੇਰੀ ਸਭ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਕ ਸੱਚ ਜੋ ਮਰ ਜੰਮੇ ਚ ਕੱਚਲ ਕੱਚ ਮਹੱਲਾ ਪਹਿਲਾ
1: ਵੱਡੀ ਵਡਾਈ ਜਾ ਆਪੇ ਆਪ

ਪਹਿ ਵਿੱਚ ਮਾਹੌਲ ਵਿੱਚ ਸਦਵਾਓ, ਪਹਿ ਵਿੱਚ ਚੱਲੇ ਲੱਕ ਦਰਿਆਓ, ਪਹਿ ਵਿੱਚ ਅਗਣਕਣੇ ਵਿਗਾਰ, ਪਹਿ ਵਿੱਚ ਧਰਤੀ ਦੱਬੀ ਪਹਾੜ, ਪਹਿ ਵਿੱਚ ਫਿਰਸ ਪਹਾੜ, ਪਹਿ ਵਿੱਚ ਰਾਜਾ ਧਰਮ ਦੁਆ, ਪਹਿ ਵਿੱਚ ਸੁਰ, ਪਹਿ ਵਿੱਚ ਚੰਦ ਕੋ ਕਰੋਣੀ ਚਲਤ ਦਾ ਅੰਤ, ਪਹਿ ਵਿੱਚ ਸੁਮਨਾਥ, ਪਹਿ ਵਿੱਚ ਡਾਣੇ ਅਕਾਰ, ਪਹਿ ਵਿੱਚ ਜੋ ਦੁਆ ਬਸੂਰ, ਪਹਿ ਵਿੱਚ ਆਵੇ ਜਾਵੇ ਪੂਰ, ਸਗਲਿਆ ਪਹੁ ਲਿਖਿਆ ਸਿਰ ਲੇ, ਨਾਨਕ ਦਰਪੋ ਨਿਰੰਕਾਰ ਸੱਚੇ।

0: ਪੈਰ ਟੱਪਣੇ ਜੈਸਾ ਕੋਏ ਉੜਦਾ ਜਾਈ ਸਿੱਧਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਨ ਮਨ ਪਾਓ ਕਿ ਨਾ ਮਨ ਭਾਓ ਪੌੜੀ ਨਾ ਉਤਰਾ ਨਿਰੰਕਾਰ ਹੈ
1: ਨਾ ਲੈ ਨਰਕ ਨਾ ਜਾਈਏ ਜੀਓ ਪਿੰਡ ਸਭ ਤੋਂ ਇਸਦਾ ਦੇਖਾ ਜੇ

0: ਪੌੜੀ ਫਿਰ ਸਤਿਗੁਰ ਕਿਨੇ ਨਾ ਪਾਇਆ,
1: ਫਿਰ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਗਾਇਆ, ਉਤਮ ਹੈ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ

ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ ਓਨੀ ਮਨ ਦੇ ਪੈਰ ਨਾ ਰੱਖਣ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਥੋੜੇ ਬੰਦ ਨਾ ਅਨਪਾਣ ਥੋੜਾ।

ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਪੜੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੜੀਏ ਖਾ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤ ਯਾਰ ਜਾ ਪੜੀਏ ਜਿੱਤੇ ਸਾਥ ਨਾਨਕ ਲਿਖੇ ਗੱਲ ਹੋਰ ਹਉਮੈ ਚੱਕਣਾ ਚਾਹ ਮਹੱਲਾ।

0: ਦੂਜਾ ਪਾਇਆ ਵਸਤਰ ਪਹਿਰੇ ਅਨਸਕਾਰੇ ਮੋਰ ਵਿਕੂਤਾ ਕਿਉਂ ਜਾ ਕੇ ਗੁਰਮਨ ਸੂਤਾ ਭਗੋ ਬੇਤਾਣਾ ਆਪਣਾ ਕੀਆ ਕਮਾਣਾ
1: ਹਲ ਮਲ ਖਾਈ ਸ੍ਰੀ ਸ਼ਾਹੀ ਪਾਈ ਮੂਰਖਨ ਦੇ ਪੱਕਾ ਵਿਣਨਾਵੇ ਕਿਸ਼ਤਾ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਦਰ।

ਤਨੀ ਖਾਤੇ ਮਿਲੇ ਤਾਂ ਮਸਤਕ ਲਾਈ ਹੈ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਖ ਤਿਆਈ ਹੈ ਫਲ ਤੇ ਵੇਹ ਪਾਈਏ ਜੇ ਵੇਹੀ ਕਾਕ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈ।

ਦਇਆ ਕਿਰਪਾ ਸੰਤੋਖ ਸੁਜਤ ਕੰਡੀ ਸਤ ਵਟ ਜਨੇ ਉਜੀਕਾ ਪਾਂਡੇ ਕਤ ਨਾ ਏ ਟੁੱਟੇ ਨਾ ਮਲੇ ਨਾ ਚਲੇ ਨਾ ਜਾਏ ਧਨ ਸੋ ਮਨਸ ਧਨ ਕਾ ਜੋ ਗਲ ਚੱਲੇ ਪਾਏ ਚੌਕਣ ਮੁੱਲ ਨਾ ਆਇਆ ਬਹਿ ਚੌਕੇ ਪਾਇਆ।

ਪਹਿਲਾਂ ਸੁੱਚਾ ਪੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪੁੱਛਿਓ ਜਾਏ ਸੁੱਚਾ ਹੋਏ ਕਿੰਨੇ ਮੈਂ ਲੱਗਾ ਪੁਲਸਲੋ ਕੋਤੀ ਜਾਈ ਸੁੱਟਿਆ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇ ਉਹਨਾਂ ਨੂੰ

0: ਭੰਡ ਹੋਵੇ ਬੰਧਾ ਸੋ ਕਿਉਂ ਮੰਦਾਖੀਏ ਜਿਤ ਜਮੇ ਰਾਜਾਨ ਭੰਡੋ ਹੀ ਬਣ ਉਪਜੇ ਭੰਡੇ ਬਾਰ ਨਾ ਕੋਈ ਨਾਨ ਭੰਡੇ ਬਾਹਰਾ ਏਕੋ ਸੱਚਾ ਸੋਏ
1: ਜਿਤ ਮੁਖ ਸਦਾ ਸਦਾਈ ਹੈ ਭਾਗਾ ਰਤੀ ਚਾ ਨਾਨਕ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਕੋੜੀ ਸਭ ਕੋ ਆਖਿਆ
0: ਜਿਸ ਨਾਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡੀ ਹੈ ਜਾ ਰਹਿਣਾ ਨਹੀਂ ਅੱਜ ਤੱਕ ਆਇਤਕਾਰ ਵਾਂਡੀ ਹੈ ਮੰਦਾ ਕਿਸੇ ਨਾ

0: ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਦੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਰਾਗੀ ਭਾਈ ਸਰਬਜੀਤ ਸਿੰਘ ਲਾਡੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਬ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਆਪਾਂ ਨੇ ਮਨਾਏ ਹਨ, ਸਮੂਹ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਸੋ ਇਸੇ ਸੰਬੰਧ ਵਿੱਚ ਅੱਜ ਵੀ ਜੋ 6 ਸ੍ਰੀ ਖੰਡਪਾ ਸਾਹਿਬ ਗੁਰੂ ਘਰ ਵਿਖੇ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਤਕਰੀਬਨ 10:30 ਵਜੇ ਦੇ ਕਰੀਬ ਹੋਣਗੀਆਂ। ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਆਪ ਸੰਗਤਾਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਆਓ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਦਇਆ ਦ੍ਰਿਸ਼ਟੀ ਮਿਹਰ ਰਹਿਮਤ ਤਰਸ ਹੋਇਆ ਹੈ। ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤ ਬਖਸ਼ਿਸ਼ਾਂ ਦੇ ਨਾਲ ਸਤਿਗੁਰਾਂ ਨੇ ਗੁਰਸਿੱਖ ਸੰਗਤਾਂ ਨੂੰ ਨਿਵਾਜਿਆ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਵਿੱਤਰ ਦਰਸ਼ਨ ਧੁਰ ਕੀ ਬਾਣੀ ਰਾਹੀਂ ਨਿਹਾਲ ਕੀਤਾ ਹੈ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਅਲਾਹੀ ਹੁਕਮ ਸਤਿਗੁਰਾਂ ਨੇ ਫਰਮਾਇਆ ਹੈ ਜੋ ਆਪ ਜੀ ਨੇ ਸੁਣਿਆ ਹੈ। ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ, ਪੰਜ ਬਾਣੀਆਂ ਦਾ ਨਿਤਨੇਮ ਆਪ ਸਤਸੰਗੀਆਂ ਨੇ ਸ਼੍ਰਵਣ ਕੀਤਾ ਹੈ। ਹੁਣ ਕੁਝ ਸਮਾਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਤਿਗੁਰੂ ਬਖਸ਼ ਰਹੇ ਹਨ। ਹਾਜ਼ਰੀਆਂ ਗੁਰੂ ਚਰਨਾਂ 'ਚ ਮਨ ਕਰਕੇ ਲਵਾ ਲਈਏ, ਪਿਆਰ ਨਾਲ ਬੋਲੀਏ ਜੀ ਸਤਿ।

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਰਚਣਹਾਰ, ਜਿਨ੍ਹਾਂ ਦਾ ਅੱਜ ਆਪਾਂ ਵਿਸ਼ੇਸ਼ ਤੌਰ 'ਤੇ ਸਮੁੱਚੇ ਵੀਕ ਦੇ ਵਿੱਚ, ਸਮੁੱਚੇ ਹਫ਼ਤੇ ਦੇ ਵਿੱਚ ਜੋ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਮਨਾਇਆ ਹੈ, ਸੇਵਾਵਾਂ ਕੀਤੀਆਂ ਹਨ, ਅੱਜ ਆਪਾਂ ਉਹਨਾਂ ਦਾ ਜਿਹੜਾ ਹੈ ਰਿਜ਼ਲਟ, ਸੋ ਗੁਰੂ ਦੀਆਂ ਬਖਸ਼ਿਸ਼ਾਂ ਅੱਜ ਪ੍ਰਾਪਤ ਕਰਨੀਆਂ ਹਨ। ਦੀਨ ਦਿਆਲ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਕਲਯੁਗ ਜੀਵਾਂ ਦੇ ਉਧਾਰ ਲਈ ਬੇਅੰਤ ਹੀ ਪਰਉਪਕਾਰ ਦੇ ਕਾਰਜ ਕੀਤੇ, ਬੇਅੰਤ ਬਖਸ਼ਿਸ਼ਾਂ ਔਰ ਰਹਿਮਤਾਂ ਕੀਤੀਆਂ ਸਾਡੇ ਜੀਆਂ 'ਤੇ, ਸਾਨੂੰ ਨਾਮ ਦਾ ਬੇੜਾ ਬਖਸ਼ਿਆ ਜਿਹਦੇ ਰਾਹੀਂ ਅਸੀਂ ਭਾਵ ਸਾਗਰ ਤੋਂ ਤਰ ਸਕਦੇ ਹਾਂ। ਭਾਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ, ਭਾਵ ਜਲ ਦਾ ਅਰਥ ਹੈ ਭੈ ਦਾਇਕ ਸੰਸਾਰ। ਸੋ ਇਹਦੇ ਵਿੱਚੋਂ ਜਿਹੜਾ ਵਾਹਿਗੁਰੂ ਦਾ ਨਾਮ ਹੈ, ਗੁਰਬਾਣੀ ਹੈ, ਇਹ ਜਹਾਜ਼ ਹੈ। ਸੋ ਸਾਨੂੰ ਇਹ ਭਾਵ ਸਾਗਰ ਤੋਂ ਸੱਚੇ ਪਾਤਸ਼ਾਹ ਜੀ ਪਾਰ ਕਰਦੇ ਨੇ। ਟੋਡੀ ਇੱਕ ਰਾਗਣੀ ਹੈ ਸਤਸੰਗੀਓ, ਰਾਗ ਮਾਲਾ ਅਨੁਸਾਰ ਟੋਡੀ ਰਾਗਣੀ ਹੈ, ਮੇਘ ਰਾਗ ਦੀ ਇਹ ਇਸਤਰੀ ਹੈ। ਘਰ ਪਹਿਲਾਂ ਦਾ ਅਰਥ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਆਪ ਗਾਵਿਆ ਹੈ, ਸੱਚੇ ਪਾਤਸ਼ਾਹ ਜੀ ਨੇ ਹੱਥ ਸਰੰਦਾ ਲੈ ਕੇ ਔਰ ਪਹਿਲੇ ਘਰ ਸੁਰ ਤਾਲ ਵਿੱਚ ਗਾਇਆ ਸਤਸੰਗੀਓ। ਇਹ ਰਾਗੀਆਂ ਲਈ ਹੁਕਮ ਹੁੰਦਾ ਹੈ, ਜਿਹਨਾਂ ਗਾਉਣਾ ਇਹ ਸ਼ਬਦ ਤਿੰਨਾਂ ਦੇ ਲਈ ਹੁਕਮ ਹੈ ਸੱਚੇ ਪਾਤਸ਼ਾਹ ਦਾ, ਕਿ ਇਹ ਸ਼ਬਦ ਜਦੋਂ ਗਾਉਣਾ ਹੈ ਇਹ ਪਹਿਲੇ ਘਰ ਸੁਰ ਤਾਲ ਵਿੱਚ ਗਾਉਣਾ ਹੈ। ਅੱਗੇ ਪਾਠ ਹੁੰਦਾ ਦੋ ਪਦੇ, ਇਹਦਾ ਉਚਾਰਨ ਵੀ ਆਪਾਂ ਧਿਆਨ ਨਾ ਕਰਾਂਗੇ, ਜੇ ਦੋ ਪਦੇ ਕਰਤਾ ਫਿਰ ਗਲਤ ਹੋ ਜਾਏਗਾ। ਦੋ ਪਦੇ ਦੱਦੇ ਨੂੰ ਹੋੜਾ ਲੱਗ ਜਾਏਗਾ, ਇਹ ਔਂਕੜ ਹੈ। ਦੋ ਪਦੇ, ਦੋ ਦੋ ਪਦਿਆਂ ਦੇ ਛੋਟੇ ਛੋਟੇ ਸ਼ਬਦ ਦੋ ਦੋ ਪੌੜੀਆਂ ਦੇ ਆ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਅਦੁੱਤੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਓਅੰਕਾਰ ਦਾ ਅਰਥ ਸਰਬ ਕਾ ਪ੍ਰਕਾਸ਼ਕ ਹੈ, ਭਾਵ ਕਿ ਜਿਸ ਵਾਹਿਗੁਰੂ ਨੇ ਓਅੰਕਾਰ ਸ਼ਬਦ ਕਹਿ ਕੇ ਸਾਰੀ ਸ੍ਰਿਸ਼ਟੀ ਰਚੀ ਹੈ। ਸੱਤ ਦਾ ਅਰਥ ਹੁੰਦਾ ਸੱਚਾ ਹੈ, ਗੁਰ ਦਾ ਅਰਥ ਹੁੰਦਾ ਹੈ ਪੂਜਨੀਕ ਹੈ, ਵੱਡਾ ਹੈ, ਔਰ ਪ੍ਰਸਾਦ ਦਾ ਅਰਥ ਹੁੰਦਾ ਹੈ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ ਜੇ ਇਕੱਠਾ ਪਹੁੰਚਾਰਾਂਗੇ ਤਾਂ ਇਹਦਾ ਅਰਥ ਬਣਦਾ ਸਤਿਗੁਰਾਂ ਦੀ ਕਿਰਪਾ ਦੁਆਰਾ, ਜਿਹੜਾ ਵਾਹਿਗੁਰੂ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। ਗੁਰੂ ਘਰ ਹਾਜ਼ਰੀ ਭਰਦੇ ਹਾਂ, ਗੁਰੂ ਦੀਆਂ ਬਖਸ਼ਾਂ ਲੈਂਦੇ ਹਾਂ, ਫਿਰ ਪ੍ਰਸ਼ਾਦ ਲੈ ਕੇ ਜਾਂਦੇ। ਪ੍ਰਸ਼ਾਦ ਦਾ ਅਰਥ ਹੁੰਦਾ ਕਿਰਪਾ, ਗੁਰੂ ਦੀ ਕਿਰਪਾ ਮਿਲਦੀ ਸਤਸੰਗੀ ਸਾਨੂੰ। ਜਦੋਂ ਗੁਰੂ ਦੀ ਹਾਜ਼ਰੀ ਭਰਦੇ, 10 ਮਿੰਟ ਬੈਠੋ, 5 ਮਿੰਟ ਬੈਠੋ, 20 ਮਿੰਟ ਬੈਠੋ, ਬੈਠੋ ਜ਼ਰੂਰ ਸਤਸੰਗੀਓ। ਜਦੋਂ ਵੀ ਗੁਰੂ ਘਰ ਦੇ ਚਾਹੋ 1 ਮਿੰਟ, 2 ਮਿੰਟ, 4 ਮਿੰਟ ਜ਼ਰੂਰ ਬੈਠੋ। ਕਬੀਰ, ਏਕ ਘਰੀ ਆਦੀ ਕਰੀ ਆਦੀ ਹੂੰ ਤੇ ਆਦਿ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ, ਲਾਭ ਹੀ ਲਾਭ ਹੈ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਐਸਾ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸੰਤਨ ਅਵਰ ਨ ਕਾਹੂ ਜਾਨੀ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਹਨ, ਸੰਤ ਜਨ। ਅਵਰ ਦਾ ਭਾਵ ਹੋਰ, ਨਾਂ ਦਾ ਭਾਵ ਨਹੀਂ, ਕਾਹੂ ਦਾ ਭਾਵ ਕਿਸੇ ਨੂੰ, ਜਾਨੀ ਦਾ ਭਾਵ ਜਾਣਦੇ। ਵਾਹਿਗੁਰੂ ਦੇ ਪਿਆਰੇ ਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦੇ। ਨਾਮ ਜਪਦੇ ਹਨ ਤੇ ਇੱਕ ਵਾਹਿਗੁਰੂ ਦਾ, ਅਰਦਾਸ ਕਰਦੇ ਹਨ ਇੱਕ ਵਾਹਿਗੁਰੂ ਅੱਗੇ। ਦੁੱਖ ਸੁੱਖ ਸਿਮਰੀ ਤਹਿ ਮੌਜੂਦ, ਜਮ ਬੱਪਰਾ ਮੁਖੋ ਕਹਾਂ ਡਰਾਈ। ਦੁੱਖ ਦੇ ਵਿੱਚ, ਸੁੱਖ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਵਾਹਿਗੁਰੂ। ਦੁੱਖ ਸੁੱਖ ਸਿਮਰੀ ਤਹਿ ਮੌਜੂਦ,
ਜਿੱਥੇ ਵੀ ਮੈਂ ਦੁੱਖ ਸੁੱਖ ਵਿੱਚ ਤੁਹਾਨੂੰ ਯਾਦ ਕਰਦਾ ਹਾਂ ਤੁਸੀਂ ਉੱਥੇ ਮੌਜੂਦ ਹੁੰਦੇ ਹੋ, ਹਾਜ਼ਰ ਨਾਜ਼ਰ ਹੁੰਦੇ ਹੋ। ਆਪਾਂ ਤਾਂ ਗੱਲਾਂ ਕਰਦੇ ਹਾਂ ਅਤੇ ਗੁਰੂ ਜੀ ਨੇ ਪ੍ਰੈਕਟੀਕਲ ਕੀਤਾ ਹੋਇਆ, ਤੱਤੀ ਤਵੀ ਉੱਤੇ ਬੈਠ ਕੇ ਵੀ ਪਰਮਾਤਮਾ ਨੂੰ ਯਾਦ ਕਰ ਰਹੇ ਨੇ। ਇਸ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹ ਵਾਹਿਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ ਨਹੀਂ। ਬੇਪਰਵਾਹ ਸਦਾ ਰੰਗ ਹਰ ਕੈ, ਰੰਗ ਦਾ ਅਰਥ ਦਾ ਪ੍ਰੇਮ। ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਬੇਪਰਵਾਹ ਸਦਾ, ਉਹ ਸਦਾ ਬੇਪਰਵਾਹ ਰਹਿੰਦੇ, ਕਿਸੇ ਦੀ ਪਰਵਾਹ ਹੀ ਨਹੀਂ। ਸਤਸੰਗੀ ਕੋਈ ਸੁਲੀ ਖਾਨ ਵਰਗਾ ਚੜ੍ਹ ਕੇ ਆ ਜਾਏ, ਸੁਲਭੀ ਖਾਨ ਵਾਲਾ ਚੜ੍ਹ ਕੇ ਆ ਜਾਏ, ਕੋਈ ਹੋਰ ਐਰਾ ਵਗੈਰਾ ਆ ਜਾਏ ਤੇ ਪਰਵਾਹ ਨਹੀਂ ਕਰਦੇ ਸਤਸੰਗੀ। ਬੇਪਰਵਾਹ ਸਦਾ ਰੰਗ ਹਰ ਕੈ, ਹਰੀ ਦੇ ਪਿਆਰ ਵਿੱਚ, ਪਰਮਾਤਮਾ ਦੇ ਪਿਆਰ ਵਿੱਚ ਬੇਪਰਵਾਹ ਰਹਿੰਦੇ ਨੇ, ਕਿਸੇ ਦੀ ਪਰਵਾਹ ਹੀ ਨਹੀਂ ਕਰਦੇ। ਜਾ ਕੋ ਪਾਖ ਸੁਆਮੀ, ਜਾ ਕੋ ਦਾ ਅਰਥ ਜਿਨ੍ਹਾਂ ਨੂੰ, ਜਿਨ੍ਹਾਂ ਮਹਾਂਪੁਰਸ਼ਾਂ ਨੂੰ, ਜਿਨ੍ਹਾਂ ਵਾਹਿਗੁਰੂ ਦੇ ਪਿਆਰਿਆਂ ਨੂੰ। ਪਾਖ ਦਾ ਅਰਥ ਪੱਖ। ਆਨੰਦ ਸਾਹਿਬ ਰੋਜ਼ ਆਪਾਂ ਪੜ੍ਹਦੇ ਹਾਂ ਅਤੇ ਸਤਸੰਗੀਓ, ਆਨੰਦ ਸਾਹਿਬ ਦੀ ਪਵਿੱਤਰ ਬਾਣੀ ਗੁਰੂ ਅਮਰਦਾਸ ਸਾਹਿਬ ਨੇ ਉਚਾਰੀ ਹੈ। ਗੁਰੂ ਅਮਰਦਾਸ ਸਾਹਿਬ ਦੇ ਘਰ ਇੱਕ ਪੋਤਰੇ ਨੇ ਜਨਮ ਲਿਆ, ਬਾਬਾ ਮੋਹਰੀ ਜੀ ਦੇ ਘਰ ਬੱਚਾ ਆਇਆ। ਵਧਾਈ ਦਿੱਤੀ, ਸੱਚੇ ਪਾਤਸ਼ਾਹ ਤੁਹਾਡੇ ਘਰ ਪੋਤਰਾ ਜੀ ਆਏ ਨੇ। ਗੁਰੂ ਜੀ ਨੇ ਸੇਵਾਦਾਰਨੀ ਨੂੰ ਭੇਜਿਆ, ਜਾਓ ਬੱਚੇ ਨੂੰ ਲੈ ਕੇ ਆਓ, ਮੇਰੀਆਂ ਮਾਤਾਵਾਂ ਬੈਠੀਆਂ ਸਤਿਕਾਰਯੋਗ ਬੀਬੀਆਂ। ਛੋਟਾ ਜਿਹਾ ਬੱਚਾ ਸਤਸੰਗੀ ਜਨਮਦਾ ਹੀ, ਉਹਨੂੰ ਮਹਾਰਾਜ ਨੇ ਮੰਗਾ ਲਿਆ, ਕਹਿੰਦੇ ਬੱਚੇ ਨੂੰ ਲੈ ਕੇ ਆਓ। ਰੁਮਾਲ ਵਿੱਚ ਬੱਚੇ ਨੂੰ ਸਤਸੰਗੀ ਲਿਆਂਦਾ, ਮਹਾਰਾਜ ਦੀ ਗੋਦ 'ਚ ਲਟਾ ਦਿੱਤਾ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਨੇ ਉਸ ਬੱਚੇ ਨੂੰ ਗੋਦ ਵਿੱਚ ਲੈ ਲਿਆ। ਕਿੰਨਾ ਭਾਗਾਂ ਵਾਲਾ ਹੋਏਗਾ, ਜੰਮਦਿਆਂ ਹੀ ਗੁਰੂ ਕੀ ਗੋਦ। ਗੁਰੂ ਅਮਰਦਾਸ ਸਾਹਿਬ ਨੇ ਆਪਣੀ ਗੋਦੀ 'ਚ ਲੈ ਲਿਆ ਬੱਚਾ, ਚੁੱਪ ਸ਼ਾਂਤ। ਅਤੇ ਮਹਾਰਾਜ ਜੀ ਨੇ ਪਵਿੱਤਰ ਬਾਣੀ ਆਨੰਦ ਸਾਹਿਬ ਉਚਾਰਨ ਕੀਤੀ ਹੈ। ਜੇ ਇਸ ਬਾਣੀ ਨੂੰ ਪਿਆਰ ਨਾਲ ਪੜ੍ਹੀਏ, ਸ਼ਰਧਾ ਨਾਲ ਪੜ੍ਹੀਏ, 15 ਮਿੰਟ ਲੱਗਦੇ ਨੇ ਪਿਆਰੇ, 15-20 ਮਿੰਟ। ਔਰ ਇਹ ਬਾਣੀ ਜਦੋਂ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੀ ਹੈ ਤਾਂ ਉਸ ਬੱਚੇ ਦਾ ਨਾਮ ਵੀ ਇਸ ਬਾਣੀ ਦੇ ਨਾਮ 'ਤੇ ਰੱਖਿਆ, ਆਨੰਦ। ਇਹ ਗੁਰੂ ਅਮਰਦਾਸ ਜੀ ਦਾ ਪੋਤਰਾ ਸੀ ਅਤੇ ਬਾਬਾ ਮੋਹਰੀ ਜੀ ਦਾ ਪੁੱਤਰ। ਸੋ ਪਵਿੱਤਰ ਬਾਣੀ ਆਨੰਦ ਸਾਹਿਬ ਵਿੱਚ ਆਪਾਂ ਪੜ੍ਹਦੇ ਰੋਜ਼, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਦੂਸਰੀ ਪੌੜੀ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਇਹ ਮਨਾ ਜੇ ਤੂੰ ਪਰਮਾਤਮਾ ਨੂੰ ਚੇਤੇ ਰੱਖੇਗਾ, ਅੰਗੀਕਾਰ ਉਹ ਕਰੇ ਦਾ ਅਰਥ ਜਿਹੜਾ ਪੱਖ ਲਏਗਾ, ਤੇਰੇ ਵੱਲ ਹੋ ਜਾਏਗਾ, ਉਹ ਤੇਰੀ ਮਦਦ ਕਰੇਗਾ। ਵਾਹਿਗੁਰੂ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਵਾਹਿਗੁਰੂ ਪਰਮਾਤਮਾ ਹੋ ਜਾਏ ਭਾਈ, ਕਦੇ ਵੀ ਉਹ ਹਾਰਦਾ ਨਹੀਂ ਜ਼ਿੰਦਗੀ 'ਚ। ਜਾ ਕੋ ਪਾਖ ਸੁਆਮੀ, ਜਿਹਨੂੰ ਜਿਹਨਾਂ ਰੱਬ ਦੇ ਪਿਆਰਿਆਂ ਨੂੰ ਪਰਮਾਤਮਾ ਦਾ ਪੱਖ ਹੈ, ਜਿਨ੍ਹਾਂ ਦਾ ਮਦਦਗਾਰ ਵਾਹਿਗੁਰੂ ਹੈ, ਜਿਨ੍ਹਾਂ ਦੇ ਵੱਲ ਪਰਮੇਸ਼ਰ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਸਤਸੰਗੀਓ। ਰਹਾਓ ਵਿਸ਼ਰਾਮ ਦੇ ਕੇ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ। ਊਚ ਸਮਾਨਾ ਠਾਕੁਰ ਤੇਰੋ, ਊਚ ਦਾ ਅਰਥ ਉੱਚਾ, ਸਮਾਨਾ ਦਾ ਅਰਥ ਹੈ ਸਮਿਆਨਾ, ਸਮਿਆਨਾ ਦਾ ਅਰਥ ਹੈ ਚਾਨਣੀ, ਚਾਨਣੀ ਦਾ ਅਰਥ ਚੰਦੋਆ। ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਸਤਿਕਾਰ ਦੇ ਵਿੱਚ ਚੰਦੋਆ ਸਾਹਿਬ ਆਪਾਂ ਭੇਟ ਕਰਦੇ ਹਾਂ ਅਤੇ ਮਹਾਰਾਜ ਦੇ ਸੀਸ ਉੱਤੇ ਸ਼ੋਭਦਾ ਹੈ। ਖਿਆਲ ਕਰਿਓ, ਚੰਦੋਏ ਦੇ ਵਿੱਚ ਕੁਛ ਕਢਾਈ ਕੀਤੀ ਹੁੰਦੀ ਹੈ, ਸਿਤਾਰੇ ਵਾਹੇ ਹੁੰਦੇ ਨੇ ਤਾਰੇ, ਜਿਵੇਂ ਆਕਾਸ਼ ਹੈ ਨਾ, ਆਕਾਸ਼ ਆਕਾਸ਼ ਦੇ ਵਿੱਚ ਹੁੰਦਾ ਹੈ ਤਾਰੇ ਅਤੇ ਨਾਲ ਹੁੰਦੇ ਸੂਰਜ ਚੰਦਰਮਾ। ਇੱਦਾਂ ਜਦੋਂ ਆਪਾਂ ਚੰਦੋਏ ਸਾਹਿਬ ਦੇ ਦਰਸ਼ਨ ਕਰਦੇ, ਵਿਚਕਾਰ ਇੱਕ ਗੋਲ ਵੱਡਾ ਭਾਰੀ ਸਤਸੰਗੀ ਚੱਕਰ ਬਣਾਇਆ ਹੁੰਦਾ, ਵਿੱਚ ਛੋਟੇ ਛੋਟੇ ਛੋਟੇ ਛੋਟੇ ਸਿਤਾਰੇ
ਜਿਹਦਾ ਮਤਲਬ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਨੇ ਅਤੇ ਉੱਤੇ ਸੀਹ ਦੇ ਉੱਤੇ ਮਹਾਰਾਜ ਨੇ ਅਸਮਾਨ ਆਕਾਸ਼ ਰੂਪੀ ਚੰਦੋਆ ਸ਼ੋਭ ਰਿਹਾ। ਜਿਹੜੀ ਧਰਤੀ ਹੈ, ਧਰਤੀ ਇਹ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਰਹਿਣ ਦਾ ਆਸਣ ਬਣਾਇਆ ਅਤੇ ਜਿਹੜਾ ਆਕਾਸ਼ ਹੈ ਇਹ ਚੰਦੋਆ ਵਾਹਿਗੁਰੂ ਦੇ ਸਿਰ ਉੱਤੇ। ਚੰਦੋਆ ਜਿਹੜਾ ਹੁੰਦਾ ਸਤਸੰਗੀਓ, ਇਹ ਗੁਰੂ ਜੀ ਦੇ ਸਤਿਕਾਰ ਵਾਸਤੇ, ਚੌਰ ਸਾਹਿਬ ਸਤਿਕਾਰ ਵਾਸਤੇ, ਸ਼ਹਿਨ ਸ਼ਾਹ ਹਨ ਗੁਰੂ ਗ੍ਰੰਥ ਸਾਹਿਬ ਜੀ, ਬਾਦਸ਼ਾਹ ਦੇ ਸਿਰ ਦੇ ਉੱਤੇ ਛਤਰ ਅਤੇ ਚੌਰ ਝੂਲਦੇ ਨੇ, ਸਿਰ ਦੇ ਉੱਤੇ ਚੰਦੋਏ ਝੂਲਦੇ ਨੇ। ਸੋ ਇਸ ਲਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰ ਹੈ। ਮੱਖੀਆਂ ਅਡਾਉਣ ਲਈ ਚੌਰ ਸਾਹਿਬ ਨਹੀਂ ਹੁੰਦਾ, ਸੰਗਤਾਂ ਬੜੇ ਸ਼ਰਧਾ ਨਾਲ ਬੜੇ ਪਿਆਰ ਨਾਲ ਚੌਰ ਸਾਹਿਬ ਦੀ ਸੇਵਾ ਕਰਦੀਆਂ। ਬਹੁਤ ਵੱਡੀ ਸੇਵਾ, ਬਹੁਤ ਪਿਆਰ ਵਾਲੀ ਸੇਵਾ ਸਤਸੰਗੀਓ। ਅਤੇ ਜਦੋਂ ਵੀ ਚੌਰ ਸਾਹਿਬ ਦੀ ਸੇਵਾ ਕਰਨੀ ਹੈ, ਸ਼ਰਧਾ ਨਾਲ, ਪਿਆਰ ਨਾਲ, ਭਾਵਨਾ ਨਾਲ ਕਰੀਦੀ ਹੈ ਕਿ ਸੱਚੇ ਪਾਤਸ਼ਾਹ ਜੀ ਬੈਠੇ ਨੇ, ਤਖ਼ਤ ਉੱਤੇ ਸੁਸ਼ੋਭਿਤ ਨੇ, ਅਤੇ ਮੈਂ ਤਿੰਨਾਂ ਦੇ ਸੀਸ ਉੱਤੇ ਚੌਰ ਸਾਹਿਬ ਕਰ ਰਿਹਾ। ਚੌਰ ਸਾਹਿਬ ਕਰਦਿਆਂ ਖਿਆਲ ਕਰਨਾ ਕਿ ਜਦੋਂ ਚੌਰ ਸਾਹਿਬ ਕਰਦੇ ਹਾਂ ਉੱਚਾ ਕਰੋ, ਉੱਚਾ ਉੱਤੋਂ ਦੀ ਲਿਆ ਕੇ, ਐਂ ਸਮਝੋ ਜਿਵੇਂ ਗੁਰੂ ਸਾਹਿਬ ਜੀ ਸਜੇ ਨੇ, ਬੈਠੇ ਨੇ, ਅਤੇ ਮੈਂ ਉਹਨਾਂ ਦੇ ਸੀਸ ਉੱਤੇ ਚੌਰ ਕਰ ਰਿਹਾ ਉੱਤੋਂ ਦੀ। ਇਹ ਨਹੀਂ ਕਿ ਮਾਰੇ ਦੇ ਉੱਤੇ ਐਂ ਜਿਵੇਂ ਪੱਖੀ ਝੱਲਦੇ ਆ ਜਾਂ ਮੱਖੀਆਂ ਡਾਉਂਦੇ ਇੱਦਾਂ, ਨਹੀਂ ਪਿਆਰਿਓ, ਇਹ ਗੁਰੂ ਜੀ ਦੀ ਸ਼ਾਨ ਵਾਸਤੇ। ਗੁਰੂ ਜੀ ਸ਼ਹਿਨ ਸ਼ਾਹ ਹਨ। ਊਚ ਸਮਾਨਾ ਠਾਕੁਰ ਤੇਰੋ ਹੇ ਵਾਹਿਗੁਰੂ, ਉੱਚਾ ਹੈ ਤੇਰਾ ਸਾਮਿਆਨਾ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਸਤਤ ਜਦੋਂ ਆਪਾਂ ਪੜ੍ਹਦੇ ਹਾਂ ਬਾਣੀ ਵਿੱਚ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖੇਵੈ ਚੰਦੋਆ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ 968 ਅੰਗ 'ਤੇ ਕਿ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖੇਵੈ ਚੰਦੋਆ। ਤਖ਼ਤ 'ਤੇ ਬੈਠੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ, ਸੀਸ ਉੱਤੇ ਸੋਹਣਾ ਚੰਦੋਆ ਸੋਭ ਰਿਹਾ। ਇਸ ਲਈ ਕਹਿੰਦੇ ਊਚ ਸਮਾਨਾ ਠਾਕੁਰ ਤੇਰੋ ਹੇ ਮਾਲਕ, ਹੇ ਵਾਹਿਗੁਰੂ ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਆਕਾਸ਼ ਰੂਪੀ ਜਿਹੜਾ ਚੰਦੋਆ ਹੈ ਇਹ ਤੇਰੇ ਸੀਸ ਉੱਤੇ ਸੋਭ ਰਿਹਾ। ਅਵਰਨ ਕਾਹੂ ਤਾਨੀ, ਅਵਰਨ ਕਾਹੂ, ਹੋਰ ਕੋਈ ਕਿਸੇ ਕੋਲ ਐਸਾ ਚੰਦੋਆ ਹੈ ਨਹੀਂ ਜਿਹੜਾ ਪਰਮੇਸ਼ਰ ਦੇ ਸੀਸ ਉੱਤੇ ਹੈ। ਤਾਨੀ ਦਾ ਅਰਥ ਨਾ ਕਿਸੇ ਦਾ ਤਾਣ ਹੀ ਹੈ, ਨਾ ਕਿਸੇ 'ਚ ਸ਼ਕਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ, ਤਿੰਨਾਂ ਦੇ ਚਰਨਾਂ ਵਿੱਚ ਕਾਬਲ ਦੀ ਸੰਗਤ ਆਈ, ਦਰਸ਼ਨਾਂ ਲਈ ਆਈ। ਤਿੰਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਕਾਬਲ ਦੇ ਵਿੱਚ ਇੱਕ ਚੰਦੋਆ ਬਣ ਰਿਹਾ ਜਿਹੜਾ ਔਰੰਗਜ਼ੇਬ ਬਾਦਸ਼ਾਹ ਦੇ ਸਿਰ ਉੱਤੇ ਲੱਗਣਾ, ਉਸ ਦੀ ਕੀਮਤ 125,000 ਹੈ। ਉਹਨਾਂ ਸਮਿਆਂ 125,000, ਅੱਜ ਕੱਲ੍ਹ ਸਮਝੋ ਕਰੋੜ ਤੋਂ ਉੱਤੇ। ਅਤੇ ਮਹਾਰਾਜ ਸਾਡੀ ਇੱਛਾ ਹੈ ਕਿ ਤੁਸੀਂ ਅਤੇ ਉਹਦੇ ਨਾਲ ਵੱਡੇ ਸੱਚੇ ਪਾਤਸ਼ਾਹ ਹੋ, ਸ੍ਰਿਸ਼ਟੀ ਦੇ ਮਾਲਕ ਹੋ, ਤੁਹਾਡੇ ਸੀਸ ਉੱਤੇ ਉਹ ਤੋਂ ਕੀਮਤੀ ਚੰਦੋਆ ਚਾਹੀਦਾ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿੰਦੇ ਸੰਗਤੋ ਜਿੰਨੀ ਸੇਵਾ ਤੁਸੀਂ ਕਰ ਸਕਦੇ ਹੋ ਕਾਬਲ ਦੀ ਸੰਗਤ ਨੂੰ ਕਿਹਾ ਕਰੋ, ਬਾਕੀ ਸੇਵਾ ਅਸੀਂ ਗੁਰੂ ਘਰੋਂ ਦੇਵਾਂਗੇ। 2,50,000 ਰੁਪਈਏ ਦਾ ਚੰਦੋਆ ਬਣਿਆ ਸਤਸੰਗੀਓ, 2,50,000 ਰੁਪਏ ਦਾ, ਅੱਜ ਕੱਲ੍ਹ ਦਾ ਸਮਝੋ ਬੇਅੰਤ ਮੁੱਲ ਉਹਦਾ। ਸੋ ਇਹ ਚੰਦੋਆ ਜਦੋਂ ਗੁਰੂ ਜੀ ਨੇ ਖਾਲਸਾ ਪੰਥ ਸਾਜਿਆ ਸੀ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਦੇ ਸੀਸ ਉੱਤੇ ਸ਼ੋਭ ਰਿਹਾ ਸੀ। ਦੂਸਰੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ੋਭਾ ਵਿੱਚ ਬੜੇ ਬੜੇ ਕੀਮਤੀ ਚੰਦੋਏ ਆਪਾਂ ਭੇਟ ਕਰਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਸੀ, 2000 ਅਤੇ ਸਤਸੰਗੀਓ ਇਹ 6 ਦੇ ਵਿੱਚ ਆਇਆ ਸੀ, 2006 ਦੇ ਵਿੱਚ, ਉਸ ਸਮੇਂ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡਾ ਸਮਾਗਮ ਹੋਇਆ ਸੀ, ਜਿਹੜਾ ਸਮੁੱਚੀ ਸਿੱਖ ਕੌਮ ਨੇ ਅਤੇ ਹਰੇਕ ਧਰਮ ਦੇ ਵਿਅਕਤੀਆਂ ਨੇ ਆ ਕੇ ਉੱਚ ਹਾਜ਼ਰੀ ਭਰੀ ਸੀ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਤੇ ਜਿਹੜਾ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਚੰਦੋਆ ਲੱਗਾ ਸੀ, 56,00,000 ਰੁਪਏ ਦਾ ਸੀ ਉਹ, 56,00,000 ਰੁਪਈਏ ਦਾ ਚੰਦੋਆ ਸੀ, ਇੰਨਾ ਕੀਮਤੀ ਚੰਦੋਆ ਸਤਸੰਗੀਓ।
ਮਤਲਬ ਹੈ ਕਿ ਗੁਰੂ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਹਨ। ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ। ਹੇ ਵਾਹਿਗੁਰੂ, ਤੂੰ ਸ੍ਰਿਸ਼ਟੀ ਦਾ ਮਾਲਕ ਹੈ, ਤੇਰੇ ਸੀਸ ਉੱਤੇ ਚੰਦੋਆ ਆਕਾਸ਼ ਰੂਪੀ ਸ਼ੋਭ ਰਿਹਾ। ਇਹ ਚੰਦੋਆ ਐਸਾ ਹੈ ਕਿ ਹੋਰ ਕੋਈ ਤਾਣ ਹੀ ਨਹੀਂ ਸਕਦਾ, ਕਿਸੇ ਵਿੱਚ ਐਸਾ ਤਾਣ ਬਲ ਹੈ ਹੀ ਨਹੀਂ ਕਿ ਕੋਈ ਐਸਾ ਚੰਦੋਆ ਬਣਾ ਕੇ ਤੇ ਲਾ ਦੇਵੇ। ਗੁਰਬਾਣੀ ਵਿੱਚ ਬਚਨ ਆਉਂਦਾ ਸਤਸੰਗੀਓ ਕਿ ਜਿਹੜਾ ਸਿਰ ਉੱਤੇ ਪਰਮਾਤਮਾ ਦੇ ਇਹ ਚੰਦੋਆ ਹੈ ਨਾ, ਬਿਨ ਥੰਮਾਂ ਗਗਨ ਰਹਾਇਆ, ਜਿਹੜਾ ਆਕਾਸ਼ ਹੈ ਨਾ, ਬਿਨਾਂ ਥੰਮਾਂ ਤੋਂ ਬਿਨਾਂ ਪਿੰਦਰਾਂ ਤੋਂ ਇਹ ਪਰਮੇਸ਼ਰ ਨੇ ਖੜਾ ਕੀਤਾ, ਕਿੰਨਾ ਵੱਡਾ ਆਕਾਸ਼ ਹੈ। ਕੋਈ ਸਤਸੰਗ ਇਹਨੂੰ ਲੱਗਾ ਨਹੀਂ ਹੋਇਆ, ਥੰਮ ਨਹੀਂ ਥੱਲੇ, ਕੋਈ ਇਹਨੂੰ ਰੱਸੀਆਂ ਨਹੀਂ ਬੱਧੀਆਂ ਹੋਈਆਂ। ਐਸੋ ਅਮਰ ਮਿਲਿਓ ਭਗਤਨ ਕਉ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ ਰੱਬ ਦੇ ਪਿਆਰਿਆਂ ਭਗਤਾਂ ਨੂੰ, ਗੁਰਸਿੱਖਾਂ ਨੂੰ, ਸਾਧੂ ਸੰਤਾਂ ਨੂੰ, ਐਸੋ ਅਮਰ ਮਿਲਿਓ। ਐਸੋ ਦਾ ਭਾਵ ਐਸਾ, ਅਮਰ ਦਾ ਅਰਥ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ, ਅਵਨਾਸੀ, ਨਿਸ਼ਚਲ, ਜਿਹੜਾ ਕਦੇ ਮਰਦਾ ਨਹੀਂ, ਜਿਹਨੂੰ ਆਪਾਂ ਮੂਲ ਮੰਤਰ 'ਚ ਕਹਿੰਦੇ ਅਕਾਲ ਮੂਰਤ। ਭਾਵ ਕਾਲ ਹੁੰਦਾ ਮੌਤ, ਅਤੇ ਅਕਾਲ ਹੁੰਦਾ ਜਿਹਦਾ ਕਾਲ ਨਾ ਆਵੇ, ਜਿਹੜਾ ਸਦਾ ਰਵੇ। ਅਮਰ ਦਾ ਅਰਥ ਵੀ ਇਹੀ ਹੈ, ਆ ਮਰ, ਜਿਹੜਾ ਮਰੇ ਨਾ। ਐਸੋ ਅਮਰ ਬਿਲਿਓ ਭਗਤਨ ਕਉ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਐਸਾ ਅਮਰ ਪਰਮੇਸ਼ਰ ਅਵਨਾਸੀ ਵਾਹਿਗੁਰੂ ਭਗਤਾਂ ਨੂੰ, ਰੱਬ ਦੇ ਪਿਆਰਿਆਂ ਨੂੰ ਮਿਲਿਆ ਹੈ। ਰਾਚ ਰਹੇ ਰੰਗ ਗਿਆਨੀ, ਜਿਹੜੇ ਗਿਆਨਮਾਨ ਮਹਾਂਪੁਰਸ਼ ਰੱਬ ਦੇ ਪਿਆਰੇ ਹੈ ਨਾ, ਗਿਆਨਮਾਨ। ਰਾਚ ਰਹੇ ਦਾ ਅਰਥ ਹੈ ਕਿ ਉਹ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਨੇ। ਦੋ ਚਾਰ ਦਸ ਵੀਹ ਕਿਤਾਬਾਂ ਪੜ੍ਹ ਕੇ ਅਤੇ ਗਿਆਨੀ ਬਣ ਜਾਣਾ, ਇਹ ਗਿਆਨ ਹੋਰ ਹੈ। ਇੱਕ ਹੁੰਦਾ ਗਿਆਨੀ ਜਿਹੜਾ ਗਿਆਨ ਰੱਖੇ ਪਰਮੇਸ਼ਰ ਦਾ, ਬ੍ਰਹਮ ਗਿਆਨੀ ਜਿਹਨੂੰ ਕਹਿੰਦੇ ਹੈ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹੋ ਅਰਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਜਿਹੜਾ ਸੋਨੇ ਅਤੇ ਮਿੱਟੀ ਨੂੰ ਇੱਕੋ ਜਿਹਾ ਮੰਨਦਾ ਹੈ, ਕਾਮ ਕ੍ਰੋਧ ਜਿਹਦੇ ਨੇੜੇ ਨਹੀਂ ਆਉਂਦਾ, ਦੁੱਖ ਸੁੱਖ ਜਿਹਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਨੇ ਐਸਾ ਹੈ ਗਿਆਨੀ, ਐਸੇ ਵਿਅਕਤੀ ਨੂੰ ਗਿਆਨਵਾਨ ਕਹਿੰਦੇ ਨੇ। ਅਤੇ ਗੁਰੂ ਜੀ ਕਹਿੰਦੇ ਰਾਚ ਰਹੇ ਰੰਗ ਗਿਆਨੀ, ਜਿਹੜੇ ਐਸੇ ਗਿਆਨਵਾਨ ਵਾਹਿਗੁਰੂ ਦੇ ਪਿਆਰੇ ਨੇ ਨਾ, ਉਹ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹਿੰਦੇ ਸਤਸੰਗੀਓ।

ਰੋਗ ਰੋਗ ਹੀ ਭਾਈ ਕਈ ਤਰ੍ਹਾਂ ਦੇ ਨੇ, ਜਨਮ ਦਾ ਰੋਗ, ਮਰਨ ਦਾ ਰੋਗ, ਕਈ ਤਰ੍ਹਾਂ ਦੇ ਸਰੀਰਕ ਰੋਗ, ਮਾਨਸਿਕ ਰੋਗ, ਬੇਅੰਤ ਤਰ੍ਹਾਂ ਦੇ ਰੋਗ। ਵਾਹਿਗੁਰੂ ਤੰਦਰੁਸਤੀ ਦੇਵੇ ਹਰੇਕ ਨੂੰ। ਕਈ ਰੋਗ ਐਸੇ ਦੇ ਅਸਾਧ ਰੋਗ ਹੁੰਦੇ ਨੇ, ਅਸਾਧ ਰੋਗ ਉਪਜਿਆ ਤਨ ਭੀਤਰ, ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ। ਅਸਾਧ ਰੋਗ ਉਪਜਿਆ ਤਨ ਭੀਤਰ, ਅਸਾਧ ਰੋਗ ਹੁੰਦਾ ਜਿਹਦਾ ਇਲਾਜ ਕੋਈ ਨਹੀਂ, ਸਰੀਰ ਦੇ ਨਾਲ ਨਿਭ ਜਾਂਦਾ। ਅਤੇ ਗੁਰੂ ਜੀ ਮਿਹਰ ਕਰਦੇ ਰੋਗ ਅਤੇ ਸੋ ਕਹਿੰਦੇ ਚਿੰਤਾ, ਦੁੱਖ, ਕਈ ਤਰ੍ਹਾਂ ਦੇ ਦੁੱਖ, ਦੁੱਖ ਵੀ ਕਈ ਤਰ੍ਹਾਂ ਦੇ ਮੰਨੇ ਨੇ। ਜਰਾ ਦਾ ਅਰਥ ਹੁੰਦਾ ਵਡੇਪਾ, ਇਹ ਵੀ ਇੱਕ ਸਤਸੰਗੀ ਰੋਗ ਹੀ ਹੈ, ਵਡੇਪੇ ਦਾ ਰੋਗ। ਮਰਾ ਦਾ ਅਰਥ ਹੁੰਦਾ ਮੌਤ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਪੰਕਤੀ ਆਉਂਦੀ ਹੈ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ। ਧਿਆਨ ਪੰਕਤੀ ਸੁਣਿਓ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਕਹਿੰਦੇ ਪਰਮਾਤਮਾ ਦਾ ਲਾਇਆ ਹੋਇਆ ਭਾਈ, ਪਰਮਾਤਮਾ ਦੀ ਆਗਿਆ ਤੋਂ ਬਿਨਾਂ ਇਹ ਕੋਈ ਚੀਜ਼ ਲੱਗ ਨਹੀਂ ਸਕਦੀ। ਮਤਲਬ ਜਰਾ ਬੁਢੇਪਾ ਔਰ ਮਰਾ ਮੌਤ, ਤਾਪ, ਤਾਪ ਦਾ ਅਰਥ ਤਾਪ ਚੜ੍ਹ ਜਾਣਾ, ਸਿਰਤ ਸਾਪ, ਇਹਦੇ ਦੋ ਅਰਥ ਕੀਤੇ ਵਿਦਵਾਨਾਂ ਨੇ। ਸਿਰਤ ਦਾ ਅਰਥ ਹੈ ਸਿਰ ਪੀੜ, ਜਾਂ ਸਿਰਤ ਸਾਪ, ਸਿਰ ਦਾ ਬੁਖਾਰ ਚੜ੍ਹ ਜਾਣਾ। ਸਿਰ ਨੂੰ ਬੁਖਾਰ ਚੜ੍ਹਨਾ ਸਤਸੰਗੀ ਬੜਾ ਦੁੱਖਦਾਈ ਭਿਆਨਕ ਹੁੰਦਾ ਹੈ। ਜਾਂ ਸਿਰਤ ਦਾ ਅਰਥ ਸ਼ਿਲਤ ਵੱਜ ਜਾਣੀ, ਕਈ ਯਾਰ ਸ਼ਿਲਤ ਵੱਜਣ ਜਾਂਦੀ ਬੜਾ ਦੁੱਖ ਦਿੰਦੀ ਸਤਸੰਗੀ। ਸਾਪ ਦਾ ਅਰਥ ਸੱਪ ਵੀ ਹੈ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ, ਸਾਰਾ ਕੁਛ ਪਰਮੇਸ਼ਰ ਦੇ ਹੱਥ ਵਿੱਚ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਜਿੰਨਾ ਚਿਰ ਪਰਮਾਤਮਾ ਦਾ ਹੁਕਮ ਨਹੀਂ ਹੁੰਦਾ, ਕਦੇ ਵੀ ਕਦਾਂ ਚਿੱਤ ਵੀ ਸਤਸੰਗਿਓ ਇਹ ਦੁੱਖ ਲੱਗਦੇ ਨਹੀਂ। ਪਿੱਛੇ ਬੇਨਤੀ ਕੀਤੀ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਲਾਹੌਰ ਸ਼ਹਿਰ ਤੋਂ ਚਾਰ ਮਸੰਦ, ਮਸੰਦ ਕੋਈ ਮਾੜੀ ਚੀਜ਼ ਨਹੀਂ ਸੀ ਸਤਸੰਗਿਓ, ਇਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ, ਵਾਹਿਗੁਰੂ ਗੁਰੂ ਰਾਮਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਬ੍ਰਹਮ ਗਿਆਨੀ ਗੁਰਸਿੱਖ ਜਿਹੜੇ ਸੀ ਉਹਨਾਂ ਨੂੰ ਭੇਜਿਆ, ਨਾਲ ਤਾਂ ਪ੍ਰਚਾਰ ਕਰੋ ਅਤੇ ਨਾਲ ਗੁਰੂ ਘਰ ਦੀ ਕਾਰ ਸੇਵਾ ਉਗਰਾਓ, ਮਾਇਆ ਮਤ ਮਾਰ ਦਿੰਦੀ ਸਤਸੰਗਿਓ। ਕਈ ਬਚੇ ਰਹਿੰਦੇ ਮਾਇਆ ਦੇ ਪ੍ਰਭਾਵ ਤੋਂ, ਕਈ ਪ੍ਰਭਾਵ ਹੇਠ ਆ ਜਾਂਦੇ ਨੇ। ਸੋ ਕੀ ਹੋਇਆ ਕਿ ਇਹ ਜਿਹੜੇ ਪ੍ਰਚਾਰਕ ਸੀ, ਬੜੀ ਕਿਰਪਾ ਇਹਨਾਂ 'ਤੇ, ਬ੍ਰਹਮ ਗਿਆਨੀ ਗੁਰੂ ਦੇ ਸਿੱਖ, ਸਿੱਝੇ ਸਿੱਝੇ ਇਹਨਾਂ 'ਚ ਖੜੋਤ ਆ ਗਈ, ਸਿੱਝੇ ਸਿੱਝੇ ਇਹਨਾਂ 'ਚ ਕਮੀਆਂ ਆ ਗਈਆਂ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਪ੍ਰਥਾ ਬੰਦ ਕਰ ਦਿੱਤੀ। ਸੋ ਗੁਰੂ ਅਰਜਨ ਦੇਵ ਦੇ ਵੇਲੇ ਮੋਹਣ ਔਰ ਆਲਮਗੰਜ, ਸੋ ਸਤਸੰਗਿਓ, ਤੁਲਸਪੁਰੀ, ਭਾਈ ਜੋਧ ਜੀ, ਇਹ ਚਾਰ ਮਸੰਦ, ਇਹਨਾਂ ਨੇ ਉਗਰਾਹੀ ਇਕੱਠੀ ਕੀਤੀ। ਇੱਕ ਇੱਕ ਟਕਾ, ਇੱਕ ਇੱਕ ਪੈਸਾ ਜਿਹੜਾ ਸੀ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਇਹ ਲੈ ਕੇ ਅਤੇ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਇੱਕ ਰਾਥ ਲੈ ਲਿਆ, ਰਾਥ ਉਹਦੇ 'ਚ ਬੈਠ ਗਏ ਅਤੇ ਗਰਮੀ ਦੇ ਦਿਨ ਸੀ, ਉਹਨਾਂ ਪਾਣੀ ਦੇ ਘੜੇ ਭਰ ਕੇ ਰੱਖ ਲਏ ਵਿੱਚ, ਰਾਜ ਪਿਆਸ ਲੱਗੇਗੀ ਪੀ ਲਾਂਗੇ। ਪੀਂਦਿਆਂ ਪੀਂਦਿਆਂ ਕੁਝ ਘੜੇ ਪੀ ਲਏ ਸਤਸੰਗਿਓ, ਅਤੇ ਅੱਧ 'ਚ ਆਏ ਅੰਮ੍ਰਿਤਸਰ ਸਾਹਿਬ ਦੇ ਅਤੇ ਲਾਹੌਰ ਦੇ ਅੱਧ 'ਚ। ਇੱਕ ਬਹੁਤ ਵੱਡਾ ਭਿਆਨਕ ਸੱਪ ਫੰਨ ਖਿਲਾਰ ਕੇ ਇਹਨਾਂ ਦੇ ਅੱਗੇ ਖਲੋ ਗਿਆ। ਜੇ ਸੱਜੇ ਰੱਥ ਕਰਦੇ ਨੇ ਸੱਜੇ ਨੂੰ ਹੋ ਜਾਂਦਾ, ਜੇ ਖੱਬੇ ਕਰਦੇ ਖੱਬੇ ਹੋ ਜਾਂਦਾ। ਇੱਧਰ ਨੂੰ ਉੱਧਰ ਨੂੰ ਇਹਨਾਂ ਬਥੇਰੀ ਯਤਨ ਕੀਤੇ, ਐਂ ਦੀ ਕੱਢ ਲਈਏ, ਐਂ ਦੀ ਕੱਢ ਲਈਏ, ਪਰ ਅੱਗੇ ਹੋ ਜਾਇਓ। ਅੰਤ ਨੂੰ ਉਹਨਾਂ ਨੇ ਮਨ 'ਚ ਵਿਚਾਰ ਕੀਤੀ, ਕਾਰਨ ਹੈ ਕੋਈ। ਇੱਕ ਉਹਨਾਂ 'ਚ ਉਤਰਿਆ ਥੱਲੇ, ਕਹਿਣ ਲੱਗਾ, ਭਰਾ ਸਾਡਾ ਰਸਤਾ ਛੱਡ ਦੇ, ਅਸੀਂ ਗੁਰੂ ਜੀ ਦੇ ਦਰਸ਼ਨ ਵਾਸਤੇ ਜਾਣਾ। ਪਰ ਉਹ ਹਿੱਲਿਆ ਹੀ ਨਹੀਂ। ਫਿਰ ਉਹਨਾਂ ਵਿਚਾਰ ਕੀਤੀ ਅਤੇ ਉਹਨਾਂ ਨੇ ਕੀ ਕੀਤਾ, ਘੜਾ ਜਿਹੜਾ ਸੀ ਨਾ, ਘੜਾ ਖਾਲੀ ਪਿਆ ਘੜਾ ਉਹਨਾਂ ਨੇ ਰੱਖ ਦਿੱਤਾ ਧਰਤੀ 'ਤੇ। ਕਹਿੰਦੇ ਜੇ ਭਰਾ ਤੂੰ ਗੁਰੂ ਦੇ ਦਰਸ਼ਨ ਹਵਾ 'ਤੇ ਜਾਣਾ, ਵਿੱਚ ਵੜ ਜਾ। ਉਹਨੇ ਕੀ ਕੀਤਾ, ਛੇਤੀ ਨਾਲ ਸੱਪ ਵਿੱਚ ਵੜ ਗਿਆ ਘੜੇ ਦੇ। ਉਹਨਾਂ ਉੱਤੋਂ ਕੱਪੜੇ ਦਾ ਮੂੰਹ ਬੰਨਿਆ ਅਤੇ ਆ ਗਏ ਅੰਮ੍ਰਿਤਸਰ ਸਾਹਿਬ, ਜਿੱਥੇ ਰਾਤ ਖਿਲਾਰਨਾ ਸੀ ਖਿਲਾਰ ਦਿੱਤਾ। ਆਪ ਗੁਰੂ ਜੀ ਦੇ ਦਰਸ਼ਨ ਹਵਾ 'ਤੇ ਆਏ, ਲਿਆ ਕੇ ਭੇਟਾ ਰੱਖੀ ਮਹਾਰਾਜ ਦੇ ਚਰਨਾਂ ਸੱਚੇ ਪਾਤਸ਼ਾਹ, ਇਹ ਸੇਵਾ ਤੁਸੀਂ ਸਾਡੇ ਤੋਂ ਲਈ ਹੈ ਅਤੇ ਮਹਾਰਾਜ ਇਕਾਰ ਭੇਟਾ ਪ੍ਰਵਾਨ ਕਰਿਓ।
ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੁਸੀਂ ਆਏ ਸੀ ਪੰਜ ਜਾਣੇ ਅਤੇ ਅੰਦਰ ਚਾਰ ਹੀ ਆਏ ਹੋ। ਕਹਿੰਦੇ ਨਹੀਂ ਮਹਾਰਾਜ, ਚਾਰ ਹੀ ਆਏ ਸੀ। ਕਹਿੰਦੇ ਨਹੀਂ, ਪੰਜ ਜਾਣੇ ਆਏ ਸੀ ਤੁਸੀਂ। ਸਮਝ ਨਹੀਂ ਲੱਗੀ ਮਹਾਰਾਜ, ਸੀ ਚਾਰ ਹੀ ਸੀ। ਕਹਿੰਦੇ ਨਹੀਂ, ਪੰਜ ਜਾਣੇ ਸੀ। ਫਿਰ ਦਿਮਾਗ ਦੇ ਵਿੱਚ ਆਇਆ, ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਉੱਥੇ ਰੱਥ ਦੇ ਵਿੱਚ ਆ ਉਹਨੂੰ ਲੈ ਕੇ ਆਓ, ਉਹ ਤਾਂ ਮਹਾਰਾਜ ਸੱਪ ਹੈ। ਕਹਿੰਦੇ ਹਾਂ ਭਾਈ, ਲਿਆਓ ਉਹਨੂੰ। ਸਤਸੰਗੀ ਉਹਨਾਂ ਘੜਾ ਚੁੱਕ ਕੇ ਲਿਆਂਦਾ ਦਰਬਾਰ ਸਾਹਿਬ ਦੇ ਅੰਦਰ। ਮਹਾਰਾਜ ਕਹਿੰਦੇ ਕੱਪੜਾ ਖੋਲੋ। ਜਦੋਂ ਕੱਪੜਾ ਖੋਲਿਆ, ਮਾਰ ਕੇ ਫੁਕਾਰਾ ਬਾਹਰ ਨੂੰ ਹੋਇਆ ਸੱਪ। ਉਹ ਫਨ ਖਿਲਾਰ ਲਈ ਸਤਸੰਗੀਓ, ਸੰਗਤ ਤੇ ਕਰਾ ਡਰ ਗਈ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਤੇਰਾ ਅਜੇ ਵੀ ਆਕੜ ਨਹੀਂ ਗਈ ਤੇਰੀ, ਸੱਪ ਦੀ ਜੂਨ 'ਚ ਪੈ ਗਿਆ ਤੂੰ, ਅਜੇ ਵੀ ਤੂੰ ਆਪਣੀ ਜਿਹੜੀ ਫੂੰ ਫੁਕਾਰਾ ਅਜੇ ਵੀ ਨਹੀਂ ਛੱਡਿਆ। ਸੰਗਤ ਹੈਰਾਨ, ਮਾਰੇ ਕੀ ਕੌਤਕ ਹੈ। ਕਹਿੰਦੇ ਸਾਡਾ ਮਸੰਦ ਸੀ ਇਹ, ਇਹਨੇ ਕਾਰ ਭੇਟਾ ਗਰਾਹੀ ਅਤੇ ਬਹੁਤ ਸਾਰੀ ਜਿਹੜੀ ਕਾਰ ਭੇਟਾ ਸੀ ਇਹ ਡਕਾਰ ਗਿਆ, ਆਪਣੇ ਕੰਮਾਂ ਲਈ ਵਰਤ ਲਈ। ਸੋ ਗੁਰੂ ਜੀ ਕਹਿੰਦੇ ਕਿ ਮਾਇਆ ਧਾਰੀ ਹੋ ਗਿਆ ਅਤੇ ਵਾਹਿਗੁਰੂ ਨੂੰ ਭੁੱਲ ਗਿਆ ਅਤੇ ਇਹਦਾ ਧਿਆਨ ਮਾਇਆ 'ਚ ਰਹਿ ਗਿਆ, ਸੱਪ ਦੀ ਜੂਨ 'ਚ ਪੈ ਗਿਆ। ਸੱਚੇ ਪਾਤਸ਼ਾਹ ਜੀ ਨੇ ਜਲ ਮੰਗਵਾਇਆ ਸਰੋਵਰ ਦਾ, ਸਤਨਾਮ ਕਹਿ ਕੇ ਛੱਟਾ ਮਾਰਿਆ, ਸਰੀਰ ਛੁੱਟ ਗਿਆ ਉਹਦਾ। ਭਲਾ ਕਰਤਾ ਮਹਾਰਾਜ ਨੇ ਬਾਣੀ 'ਚ ਲਿਖਿਆ ਸਤਸੰਗੀਓ ਕਿ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ। ਪਸ਼ੂਆਂ ਦਾ, ਪ੍ਰੇਤਾਂ ਦਾ, ਪੱਥਰਾਂ ਦਾ ਭਲਾ ਕਰਨ ਵਾਲੇ ਗੁਰੂ ਸਾਹਿਬ ਸੱਚੇ ਪਾਤਸ਼ਾਹ। ਇਸ ਲਈ ਰੋਗ ਸੋਗ ਦੁੱਖ ਜਰਾ ਮਰਾ ਹਰ ਜਰੇ ਨਹੀਂ ਨਿਗਟਾਨੀ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵੱਸ ਹੈ। ਇਹ ਸਾਰਾ ਕੁਛ ਵਾਹਿਗੁਰੂ ਦੇ ਹੱਥ, ਛੋਟੇ ਜਿਹੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰਿੜਦੇ ਨੇ, ਰਿੜ ਰਿਹਾ ਬੱਚਾ ਅਜੇ ਤੁਰਦਾ ਨੀਗਾ, ਗੋਡਿਆਂ ਦੇ ਬਾਲ, ਆਪਣੇ ਹੱਥਾਂ ਦੇ ਬਾਲ, ਸੱਚੇ ਪਾਤਸ਼ਾਹ ਜੀ ਰਿੜਦੇ ਵਿਹੜੇ 'ਚ। ਗੁਰੂ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਦੇ ਤਾਇਆ ਜੀ ਅਤੇ ਤਾਈ ਕਰਮੋ, ਤਾਇਆ ਪ੍ਰਿਥੀ ਚੰਦ, ਉਹਨਾਂ ਨੇ ਇੱਕ ਸਪੇਰੇ ਨੂੰ ਵੇਖਿਆ ਬੀਨ ਵਜਾਉਂਦਾ ਫਿਰੇ ਗਲੀ 'ਚ, ਉਹਨੂੰ ਘਰ ਸੱਦ ਲਿਆ। ਘਰ ਸੱਦ ਕੇ ਕਹਿੰਦੇ, ਭਾਈ ਇੱਕ ਕੰਮ ਕਰੇਗਾ? ਕਹਿੰਦੇ ਹਾਂਜੀ, ਦੱਸੋ। ਕਹਿੰਦੇ ਪੈਸੇ ਦੇਵਾਂਗੇ ਤੈਨੂੰ ਪਹਿਲਾਂ 500 ਐਡਵਾਂਸ, ਇੱਕ ਕੰਮ ਕਰ। ਕਹਿੰਦੇ ਦੱਸ। ਇੱਕ ਸੇਵਾਦਾਰ ਨੂੰ ਭੇਜਿਆ ਨਾਲ, ਕਹਿਣ ਲੱਗੇ ਆਹ ਘਰ ਹੈ, ਇਸ ਘਰ ਦੇ ਵਿੱਚ ਸੱਪ ਸੁੱਟ ਦੇਣਾ, ਵੱਡਾ ਭਾਰੀ ਜ਼ਹਿਰੀਲਾ ਸੱਪ ਜਿਹਦਾ ਇਲਾਜ ਕੋਈ ਨਹੀਂ। ਸਤਸੰਗੀਓ, ਉਹੜਾ ਸੱਪ ਸੀ, ਉਸ ਸਪੇਰੇ ਨੇ ਅੱਖ ਬਚਾ ਕੇ ਅਤੇ ਗੁਰੂ ਘਰ ਦੇ ਵਿੱਚ ਸੁੱਟ ਦਿੱਤਾ। ਛੇਵੇਂ ਪਾਤਸ਼ਾਹ ਵਿਹੜੇ ਦੇ ਵਿੱਚ ਖੇਡ ਰਹੇ ਸੀ ਛੋਟੇ ਜਿਹੇ, ਮਾਤਾ ਜੀ ਆਪਣੇ ਕੰਮੀ ਲੱਗੇ ਨੇ, ਅਤੇ ਸੱਪ ਤੁਰਿਆ ਜਾਵੇ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੈ ਕਿ ਚੰਚਲ ਮਤ ਬਾਰਕ ਬੱਪਰੇ ਕੀ ਸਰਪ ਅਗਨ ਕਰ ਮੇਲੈ। ਬੜਾ ਸੱਪ ਹੁੰਦਾ ਬੱਚੇ ਨੂੰ, ਬੜਾ ਸੋਹਣਾ ਲੱਗਦਾ ਉਹ, ਜਦੋਂ ਐਂ ਬਲ ਪਾ ਕੇ ਚੱਲਦਾ ਡੱਬੀਆਂ ਵਾਲਾ ਸੱਪ। ਅਤੇ ਛੇਵੇਂ ਪਾਤਸ਼ਾਹ ਤਾਂ ਹੈ ਹੀ ਮਾਲਕ ਨੇ, ਉਹਨਾਂ ਨੇ ਉਸ ਸੱਪ ਨੂੰ ਸਤਸੰਗੀ ਫੜ ਲਿਆ, ਬਹੁਤ ਵੱਡਾ ਸੱਪ, ਉਹਨੂੰ ਫੜ ਕੇ ਉਹਦੀ ਜ਼ੋਰ ਦੀ ਜਿਹੜੀ ਸਰੀ ਸੀ ਘੁੱਟੀ ਮਾਰੇ ਛੇਵੇਂ ਪਾਤਸ਼ਾਹ ਨੇ, ਫਨ ਉਹਦੀ ਧਰਤੀ 'ਤੇ ਰਗੜ ਦਿੱਤੀ, ਸੱਪ ਮਾਰ ਦਿੱਤਾ। ਵਿਹੜੇ 'ਚ ਪਿਆ ਸੱਪ ਪਾਦੀ ਬਣ ਗਈ, ਮਾਤਾ ਜੀ ਭੱਜ ਕੇ ਆਏ, ਸੇਵਾਦਾਰ ਭੱਜ ਕੇ ਆਏ। ਸਤਸੰਗੀਓ, ਹੇ ਵਾਹਿਗੁਰੂ ਤੋਂ ਕਿਰਪਾ ਕੀਤੀ, ਬੱਚੇ ਨੂੰ ਬਚਾ ਲਿਆ। ਮਤਲਬ ਕਿ ਛੇਵੇਂ ਪਾਤਸ਼ਾਹ ਜੀ ਨੇ ਛੋਟੇ ਹੁੰਦਿਆਂ ਹੀ ਸੱਪ ਦਾ ਉਧਾਰ ਕਰ ਦਿੱਤਾ। ਉਹ ਮਾਰਨ ਵਾਸਤੇ ਛੁੱਟਿਆ ਸੀ ਕਿ ਇਹ ਸੱਪ ਲੜ ਜਾਏ ਅਤੇ ਇਹ ਬੱਚਾ ਖਤਮ ਹੋ ਜਾਏ, ਪਰ ਜਿਹਨੂੰ ਪਰਮਾਤਮਾ ਰੱਖੇ ਉਹਨੂੰ ਕੌਣ ਮਾਰੇ, ਕਿਉਂਕਿ ਵਾਹਿਗੁਰੂ ਦੇ ਹੱਥ ਵਿੱਚ ਸਾਰਾ ਕੁਛ। ਅਤੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਰੋਗ ਸੋਗ ਦੁੱਖ ਜਰਾ ਮਰਾ, ਜਿੰਨੇ ਰੋਗ ਨੇ ਅਤੇ ਰੋਗਾਂ ਤੋਂ ਪੈਦਾ ਹੋਈ ਚਿੰਤਾ ਸੋਗ, ਆਨੰਦ ਸਾਹਿਬ ਦਾ ਪਾਠ ਰੋਜ਼ ਕਰਦੇ ਹਾਂ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਦੁੱਖ ਅਤੇ ਰੋਗ ਅਤੇ ਰੋਗਾਂ ਤੋਂ, ਦੁੱਖਾਂ ਤੋਂ ਸੰਤਾਪ ਪੈਦਾ ਹੋ ਜਾਂਦਾ, ਸੰਤਾਪ ਦਾ ਅਰਥ ਹੁੰਦਾ ਚਿੰਤਾ ਨੂੰ, ਚਿੰਤਾ ਲੱਗੀ ਰਹਿਣੀ, ਉੱਠੇ ਪੈਰ, ਕਦੋਂ ਠੀਕ ਹੋਵਾਂਗੇ, ਹੋਵਾਂਗੇ ਕਿ ਨਹੀਂ ਹੋਵਾਂਗੇ, ਇਹ ਚਿੰਤਾ ਲੱਗੀ ਰਹਿਣੀ, ਇਹਨੂੰ ਕਹਿੰਦੇ ਹਨ ਸੰਤਾਪ। ਉੱਤਰੇ ਉੱਤਰ ਜਾਂਦੇ ਹਨ ਕਦੋਂ? ਸੁਣੀ ਸੱਚੀ ਬਾਣੀ, ਜਦੋਂ ਸੱਚੀ ਬਾਣੀ ਸੁਣੀ। ਲਾਹੌਰ ਸ਼ਹਿਰ ਦਾ ਇੱਕ ਬਹੁਤ ਵੱਡਾ ਵਜ਼ੀਰ ਸੀ, ਇਹਨੂੰ ਸੱਸਵੀਂ ਜਲੋਧਰ ਦਾ ਰੋਗ ਹੋ ਗਿਆ। ਜਲੋਧਰ ਦਾ ਰੋਗ ਹੁੰਦਾ ਹੈ ਪੇਟ ਵਿੱਚ ਪਾਣੀ ਭਰ ਜਾਣਾ, ਬਹੁਤ ਆਤ ਦੀ ਗਰਮੀ ਹੈ ਜਾਂ ਭਾਰਾ ਕੰਮ ਕਰਕੇ ਆਏ ਹਾਂ, ਆਦਤ ਹੁੰਦੀ ਛੇਤੀ ਛੇਤੀ ਪਾਣੀ ਠੰਡਾ ਪੀ ਲੈਂਦੇ ਆਪਾਂ, ਨਹੀਂ ਪੀਣਾ ਚਾਹੀਦਾ, ਪਾਣੀ ਕੋਸਾ ਕਰਕੇ ਮਾੜਾ ਜਾਂ ਪੀਓ। ਗਰਮੀ ਵਿੱਚੋਂ ਆਏ ਹਾਂ ਅਤੇ ਸੱਸ ਵੀ ਯਕਦਮ ਪਾਣੀ ਨਹੀਂ ਪੀਣਾ ਚਾਹੀਦਾ,
ਪਾਣੀ ਫੇਫੜਿਆਂ 'ਚ ਭਰ ਜਾਂਦਾ ਅਤੇ ਬਹੁਤ ਵੱਡੀ ਦਿੱਕਤ ਆਉਂਦੀ ਸਤਸੰਗੀਓ। ਉਹ ਜਲੋਧਰ ਦਾ ਰੋਗ ਪੇਟ ਭਰ ਗਿਆ, ਪੇਟ ਫੁੱਲ ਕੇ ਸਤਸੰਗੀ ਬਹੁਤ ਵੱਡਾ ਹੋ ਗਿਆ, ਬਹੁਤ ਦੁਖੀ ਹੈ। ਬੜੇ ਇਲਾਜ ਕਰੇ ਵਜ਼ੀਰ ਸੀ ਸਰਕਾਰ ਦੇ, ਸਾਸੀ ਜੀ ਨੂੰ ਅੱਜ ਕੱਲ੍ਹ MP ਕਹਿੰਦੇ ਆ, ਉਹ ਸੀ। ਇਲਾਜ ਬੜੇ ਕਰਾਏ, ਕੋਈ ਆਰਾਮ ਨਹੀਂ, ਦਿਨੇ ਰਾਤ ਤੜਫਦਾ ਪੀੜ ਨਾਲ, ਰਾਤ ਨੂੰ ਸੌਂਦਾ ਨਹੀਂ ਨਾ ਸੌਣ ਦਿੰਦਾ। ਆਖਰ ਨੂੰ ਘਰਦਿਆਂ ਨੇ ਉਹਦਾ ਮੰਜਾ ਡਿਉੜੀ 'ਚ ਡਾਹ ਦਿੱਤਾ। ਬੜੀ ਵੱਡੀ ਉਹਦੀ ਹਵੇਲੀ ਸੀ, ਉੱਥੇ ਡਿਉੜੀ 'ਚ ਪਿਆ ਹੋਇਆ ਦੁਖੀ ਰਹਿੰਦਾ। ਵੈਦ ਹਕੀਮ ਆਉਂਦੇ ਨੇ, ਇਲਾਜ ਕਰਦੇ, ਆਰਾਮ ਕੋਈ ਨਹੀਂ। ਉੱਧਰ ਗੁਰੂ ਦਾ ਇੱਕ ਪਿਆਰਾ ਸੀ ਭਾਈ ਲੱਖੂ ਜੀ, ਇਹ ਪਹਿਲਾਂ ਬਹੁਤ ਵੱਡਾ ਡਾਕੂ ਸੀ। ਇਹਦਾ ਪਿੰਡ ਮਨਾਵਾਂ ਸਤਸੰਗੀਓ ਪੱਟੀ ਦੇ, ਇਸੇ ਤਰ੍ਹਾਂ ਮਨਾਵਾਂ ਪਿੰਡ ਗੁਰਮੁਖ ਪਿਆਰੇ ਭਾਈ ਦਿਲਬਾਗ ਸਿੰਘ ਜੀ ਜਿਹੜੇ ਆਪਣੇ ਗ੍ਰੰਥੀ ਨੇ, ਇਹਨਾਂ ਦੇ ਪਿੰਡ ਦੇ ਬਿਲਕੁਲ ਨਾਲ ਹੀ ਹੈ ਪੂਰਿਆਂ ਦੇ। ਸੋ ਉੱਥੋਂ ਦੇ ਸੀ ਭਾਈ, ਸੋ ਲੱਖੂ ਜੀ ਡਾਕੂ ਸੀ, ਬੜੇ ਵੱਡੇ ਬਦਮਾਸ਼ ਸੀ। ਗੁਰੂ ਜੀ ਦੀ ਕਿਰਪਾ ਹੋ ਗਈ, ਬ੍ਰਹਮ ਗਿਆਨੀ ਬਣ ਗਏ, ਲਾਹੌਰ ਵਿੱਚ ਪ੍ਰਚਾਰ ਗੁਰਮਤ ਦੇ ਲਈ ਭੇਜਿਆ। ਇਹਨਾਂ ਸਤਸੰਗੀ ਉਹ ਗਲੀ ਵਿੱਚ ਦੀ ਲੰਘ ਰਹੇ, ਬਾਣੀ ਪੜ੍ਹਦੇ ਪੜ੍ਹਦੇ, ਰਾਵੀ ਦਰਿਆ ਨੂੰ ਜਾਂਦੇ ਨੇ ਇਸ਼ਨਾਨ ਕਰਨ, ਬਾਣੀ ਪੜ੍ਹਦੇ ਜਾਂਦੇ ਨੇ। ਬਾਣੀ ਪੜ੍ਹਦੇ ਜਾ ਰਹੇ ਸੀ ਅਤੇ ਸਤਸੰਗੀ ਉਹ ਇਸ ਵਜ਼ੀਰ ਖਾਂ ਦੇ ਕੰਨਾਂ 'ਚ ਬਾਣੀ ਪਈ ਸੁਖਮਨੀ ਸਾਹਿਬ ਦੀ। ਕਿੰਨੇ ਕੁ ਅੱਖਰ ਪੈ ਗਏ ਹੋਣਗੇ, ਇੱਕ ਦੋ ਪੰਗਤੀਆਂ ਪੈ ਗਈਆਂ ਹੋਣਗੀਆਂ। ਉਹ ਗੁਰੂ ਦਾ ਸਿੱਖ ਪੜ੍ਹਦਾ ਪੜ੍ਹਦਾ ਲੰਘ ਗਿਆ, ਉਹਨੂੰ ਚੈਨ ਆਇਆ, ਚੈਨ ਉਹਨੂੰ ਆਰਾਮ ਆਇਆ। ਉਹਨੇ ਆਵਾਜ਼ ਮਾਰੀ ਨੌਕਰ ਨੂੰ, ਕਹਿਣ ਲੱਗਾ ਆਹ ਕੋਈ ਬੋਲਦਾ ਬੋਲਦਾ ਬੰਦਾ ਗਿਆ, ਕੀ ਬੋਲ ਰਿਹਾ ਸੀ, ਇਹ ਪਤਾ ਕਰ ਕੌਣ ਹੈ। ਉਹਨੇ ਪਤਾ ਕੀਤਾ ਅਤੇ ਪਤਾ ਲੱਗਿਆ ਕਿ ਇਹਦੇ ਭਾਈ ਲੱਖੂ ਜੀ ਨੇ, ਭਾਈ ਕਮਲੀਆ ਜੀ ਕਹਿੰਦੇ ਇਹਨਾਂ ਨੂੰ। ਅਤੇ ਕਹਿੰਦੇ ਕਿ ਜਦੋਂ ਇਹ ਵਾਪਸ ਆਉਣ ਤਾਂ ਇਹਨਾਂ ਨੂੰ ਬੇਨਤੀ ਕਰਿਓ। ਭਾਈ ਲੱਖੂ ਜੀ ਨੇ ਇਸ਼ਨਾਨ ਪਾਨ ਕੀਤਾ, ਰਾਵੀ ਦੇ ਕੰਢੇ ਬੈਠ ਕੇ ਸਿਮਰਨ ਬੰਦਗੀ ਕੀਤੀ, ਕਿਉਂਕਿ ਰਾਵੀ ਦੇ ਕੰਢੇ ਹੀ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਨੇ। ਜਦੋਂ ਉਹ ਵਾਪਸ ਆਏ ਤਾਂ ਉਹਨੇ ਬੇਨਤੀ ਕੀਤੀ ਨੌਕਰ ਨੇ ਕਿ ਸਾਡੇ ਮਾਲਕ ਜੀ ਤੁਹਾਨੂੰ ਸੱਦਦੇ ਨੇ। ਗਏ, ਜਾ ਕੇ ਨਮਸਕਾਰ ਕੀਤੀ, ਸਤਿ ਸ੍ਰੀ ਅਕਾਲ ਬੁਲਾਈ। ਹਾਂਜੀ, ਉਹ ਕਹਿਣ ਲੱਗੇ ਭਰਾ ਮੈਨੂੰ ਰੋਗ ਬੜਾ ਭਾਰੀ ਹੈ, ਕੋਈ ਆਰਾਮ ਨਹੀਂ ਆ ਰਿਹਾ, ਤੂੰ ਕੁਛ ਬੋਲਦਾ ਜਾ ਰਿਹਾ ਸੀ ਅਤੇ ਮੇਰੇ ਕੰਨਾਂ 'ਚ ਪਿਆ ਅਤੇ ਮੈਨੂੰ ਚੈਨ ਆਇਆ। ਇਹ ਕੀ ਹੈ? ਕਹਿੰਦੇ ਇਹ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ, ਸੁਖਮਨੀ ਸਾਹਿਬ। ਕਹਿੰਦੇ ਮੈਨੂੰ ਸੁਣਾ ਸਕਦੇ? ਕਹਿੰਦੇ

ਇਹ ਸਤਸੰਗੀ ਜਦੋਂ ਵੀ ਗੁਰੂ ਮਹਾਰਾਜ ਦੇ ਹਜ਼ੂਰ ਆਉਣਾ ਹੈ ਜੇ ਨਿਤਨੇਮ ਕਰਨਾ ਕਦੇ ਦਵੇਕਲੇ ਥਾਂ 'ਤੇ ਹੋ ਕੇ ਪਾਸੇ ਆਸੇ ਬਾਣੀ ਪੜ੍ਹ ਸਕਦੇ ਆਪਣੀ ਸੋ ਰਹੋ ਵਿਚਾਰ ਉੱਚੇ ਥਾਂ 'ਤੇ ਬੈਠ ਕੇ ਉਹਨਾਂ ਬਾਣੀ ਪੜ੍ਹੀ ਸੁਖਮਨੀ ਸਾਹਿਬ ਦੀ ਪੜ੍ਹਦਿਆਂ ਉਹਨੂੰ ਚੈਨ ਆ ਗਿਆ ਸੌਂ ਗਿਆ ਆਰਾਮ ਆ ਗਿਆ ਉਹਨੂੰ ਹਰ ਰੋਜ਼ ਗੁਰੂ ਦੇ ਸਿੱਖਾਂ ਮੈਨੂੰ ਬਾਣੀ ਸੁਣਾ ਜਾ ਕਰ ਸੱਤ ਵਜਨੇ ਸੁਣਾਉਣ ਲੱਗ ਪਏ ਭਲਾ ਹੋ ਗਿਆ ਪਿਆਰੇ ਬਾਣੀ ਸੁਣ ਕੇ ਭਲਾ ਹੋ ਗਿਆ ਅਤੇ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਆ ਕੇ ਹਾਜ਼ਰੀ ਭਰੀ ਅੰਮ੍ਰਿਤਸਰ ਲੰਮੀ ਸਾਖੀ ਹੈ ਇਸ ਵਾਸਤੇ ਜਿੰਨੇ ਵੀ ਰੋਗ ਨੇ ਦੁੱਖ ਨੇ ਕਸ਼ਟ ਹਨ ਇਹ ਪਿਆਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਇਹ ਸਾਰੇ ਖਤਮ ਹੋ ਜਾਂਦੇ ਨੇ ਹਰ ਜਨਹਿ ਨਹੀਂ ਨਿਕਟਾਨੀ ਵਾਹਿਗੁਰੂ ਦੇ ਪਿਆਰਿਆਂ ਦੇ ਕੋਲ ਨਹੀਂ ਆਉਂਦੀਆਂ ਇਹ ਚੀਜ਼ਾਂ ਇਹ ਦੁੱਖ ਇਹ ਰੋਗ ਵਾਹਿਗੁਰੂ ਦੇ ਪਿਆਰਿਆਂ ਦੇ ਕੋਲ ਨਹੀਂ ਆਉਂਦੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਕ ਰਾਮ ਦਾ ਸੱਸੀ ਮੰਦਰਾ ਪਿੰਡ 'ਚ ਗਏ ਲਾਹੌਰ ਦੇ ਨੇੜੇ ਹੈ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਗਏ ਅਤੇ ਉੱਥੇ ਜਿਹੜਾ ਪ੍ਰਬੰਧ ਕੀਤਾ ਸਾਰਾ ਗੁਰੂ ਜੀ ਦੇ ਆਉਣ ਦਾ ਲੰਗਰ ਪ੍ਰਸ਼ਾਦੇ ਦਾ ਰਹਿਣ ਸਹਿਣ ਦਾ ਉਹ ਭਾਈ ਕੇਦਾਰੀ ਜੀ ਉਹਨਾਂ ਨੇ ਪ੍ਰਬੰਧ ਕੀਤਾ ਬੜੀ ਭੱਜ ਨੱਠ ਕੀਤੀ ਅਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਆ ਗਏ ਅਤੇ ਚਰਨਾਂ 'ਚ ਆ ਕੇ ਬਹਿ ਗਿਆ ਮਹਾਰਾਜ ਦੇ ਦਰਸ਼ਨ ਕਰਨ ਲੱਗਾ ਮਹਾਰਾਜ ਦੇ ਬਚਨ ਸੁਣਨ ਲੱਗਾ ਅਚਨਚੇਤ ਭਾਈ ਜੇਠਾ ਜੀ ਦੀ ਜਗ੍ਹਾ ਉਹਦੀ ਧੌਣ ਉੱਤੇ ਪੈ ਗਈ ਭਾਈ ਜੇਠਾ ਜੀ ਦੀ ਨਿਗਾਹ ਪਈ ਉਹਦੀ ਧੌਣ ਉੱਤੇ ਕੀ ਦੇਖਦਾ ਕਿ ਉਹਦੀ ਧੌਣ ਦੇ ਵਿੱਚੋਂ ਥੱਲਿਓਂ ਲਗਾਤਾਰ ਖੂਨ ਵਗ ਰਿਹਾ ਪੀਕ ਵਗ ਰਹੀ ਹੈ ਬਹੁਤ ਕੱਪੜੇ ਖਰਾਬ ਹੋਏ ਨੇ ਦਾੜਾ ਖਰਾਬ ਹੋਇਆ ਪਿਆ ਉਹਨਾਂ ਭਾਈ ਜੇਠਾ ਜੀ ਨੇ ਪੁੱਛਿਆ ਭਾਈ ਕਦਾਰੀ ਜੀ ਕੀ ਪ੍ਰੋਬਲਮ ਹੈ ਕਹਿੰਦੇ ਮੈਨੂੰ ਜਹੀਰਾਂ ਦਾ ਰੋਗ ਹੈ ਜਹੀਰਾਂ ਦੇ ਸਤਸੰਗ ਥੱਲੇ ਬਣਿਆ ਗਿਲਟੀ ਜਾਂਦੀ ਸਾਡੇ ਇੱਥੇ ਅਤੇ ਉਹ ਗਿਲਟੀ ਕਈਆਂ ਦੀ ਪ੍ਰੋਬਲਮ ਆ ਜਾਂਦੀ ਉਹ ਫਿਰ ਲਗਾਤਾਰ ਵਗਦਾ ਰਹਿੰਦਾ ਉਹ 'ਚ ਮਵਾਦ ਬੜਾ ਭਿਆਨਕ ਰੋਗ ਹੈ ਜਹੀਰਾਂ ਦਾ ਉਹਨੂੰ ਕਹਿਣ ਲੱਗੇ ਭਾਈ ਕਦਾਰੀ ਜੀ ਨੂੰ ਭਾਈ ਜੇਠਾ ਜੀ ਕਹਿਣ ਲੱਗੇ ਭਾਈ ਤੂੰ ਇੰਝ ਕਰ ਸੱਚੇ ਪਾਤਸ਼ਾਹ ਕੇ ਬੇਨਤੀ ਕਰ ਕਿ ਮਹਾਰਾਜ ਮੇਰਾ ਰੋਗ ਕੱਢ ਦੇ ਕਹਿੰਦੇ ਰੋਗ ਦਾ ਕੀ ਬੇਨਤੀ ਕਰਨੀ ਹੋਈ ਮੰਗਾਂਗੇ ਤੇ ਨਾਮ ਮੰਗਾਂਗੇ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਬਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਗੁਣ ਬਣ ਤਿਣ ਹਰਿਆ ਕੀਤਿਆ ਨਾਨਕਿਆ ਮਨੁੱਖ ਗੁਰੂ ਕੋਲੋਂ ਨਾਮ ਦੀ ਦਾਤ ਮੰਗੋ ਬਾਕੀ ਸਾਰਾ ਕੁਛ ਵਿੱਚੇ ਆ ਜਾਂਦਾ ਹਾਥੀ ਦਾ ਪੈਰ ਹੁੰਦਾ ਨਾ ਹਾਥੀ ਦਾ ਪੈਰ ਵੱਡਾ ਸਾਰਾ ਐਡਾ ਧਰਤੀ 'ਤੇ ਲੱਗਾ ਹੋਵੇ ਉਹਦੇ ਵਿੱਚ ਹੀ ਊਠ ਦਾ ਪੈਰ ਉਹਦੇ ਵਿੱਚ ਹੀ ਮੱਝ ਗਾਂ ਦਾ ਪੈਰ ਉਹਦੇ ਵਿੱਚ ਹੀ ਹਰਨ ਦਾ ਪੈਰ ਉਹਦੇ ਵਿੱਚ ਸਾਰਿਆਂ ਦਾ ਪੈਰ ਆ ਜਾਂਦਾ ਇੱਦਾਂ ਹੀ ਭਾਈ ਗੁਰੂ ਦੇ ਕੋਲੋਂ ਨਾਮ ਦੀ ਦਾਤ ਮੰਗੋ ਬਾਕੀ ਸਾਰਾ ਕੁਛ ਵਿੱਚੇ ਆ ਜਾਣਾ ਆਪਾਂ ਰੋਜ਼ ਪੜ੍ਹਦੇ ਹਾਂ ਨਾ ਕਿ ਸੱਚੇ ਪਾਤਸ਼ਾਹ ਬਖਸ਼ੋ ਜੀ ਆਪਣੇ ਪਿਆਰੇ ਗੁਰਸਿੱਖਾਂ ਨੂੰ ਨਾਮ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਫਿਰ ਅਗਲਾ ਬੰਦ ਆਪਾਂ ਪੜ੍ਹਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਭਾਈ ਕੇਦਾਰੀ ਜੀ ਕਹਿੰਦੇ ਇਹਦਾ ਕੀ ਮੰਗਣਾ ਆ ਇਹ ਰੋਗ ਅੱਜ ਨਹੀਂ ਕੱਲ੍ਹ ਨੂੰ ਅੜ ਜਾਏਗਾ ਅਤੇ ਗੁਰੂ ਕੋਲੋਂ ਨਾਮ ਮੰਗਾਂਗਾ ਸਿੱਖੀ ਮੰਗਾਂਗਾ ਉਹ ਕਹਿੰਦੇ ਨਹੀਂ ਭਾਈ ਦੁੱਖ ਬੜਾ ਭਿਆਨਕ ਹੈ ਅਤੇ ਮੰਗ ਲਾ ਕੁਛ ਕਹਿੰਦੇ ਨਹੀਂ ਫਿਰ ਇੰਝ ਕਰ ਜੇ ਨਹੀਂ ਕਰਨਾ ਨਾ ਕੁਛ ਅਤੇ ਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਦਾ ਜੋੜਾ ਪਿਆ ਕਿਉਂਕਿ ਮਹਾਰਾਜ ਜੋੜਾ ਲਾਇਆ ਅਤੇ ਚੌਂਕੜਾ ਮਾਰ ਕੇ ਬੈਠੇ ਸੀ ਭਾਈ ਜੇਠਾ ਜੀ ਕਹਿੰਦੇ ਭਾਈ ਆ ਜੋੜਾ ਲੈ ਕੇ ਸੱਚੇ ਪਾਤਸ਼ਾਹ ਦਾ ਅਤੇ ਆਪਣੇ ਇਸ ਜ਼ਖਮ 'ਤੇ ਲਾ ਲਾ ਸੱਤ ਵਜਨੇ ਆ ਉਹਨਾਂ ਜੋੜਾ ਚੁੱਕਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਅਤੇ ਆਪਣੇ ਜਿੱਥੇ ਜ਼ਖਮ ਸੀ ਉੱਥੇ ਚੰਗੀ ਤਰ੍ਹਾਂ ਲਾ ਲਿਆ ਆਰਾਮ ਆ ਗਿਆ ਜੀ ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ ਅੱਜ ਵੀ ਜੋੜਾ ਜਿਹੜਾ ਸਤਸੰਗੀ ਉਹਨਾਂ ਦੇ ਪਿੰਡ ਪਿਆ ਹੋਇਆ ਉੱਥੇ ਲਾਹੌਰ ਸ਼ਹਿਰ ਦੇ ਨੇੜੇ ਮਤਲਬ ਹੈ ਗੁਰੂ ਮਹਾਰਾਜ ਦੀਆਂ ਬੜੀਆਂ ਬਖਸ਼ਿਸ਼ਾਂ ਨੇ ਸਤਸੰਗੀ ਉਹ ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਰੋਗ ਨੇੜੇ ਨਹੀਂ ਆ ਸਕਦੇ ਜਿੰਨਾ 'ਤੇ ਗੁਰੂ ਦੀ ਕਿਰਪਾ ਨਿਰਪਉ ਹੋਏ ਰਹੇ ਲਿਵ ਇੱਕ ਇੱਕ ਨਿਰੰਕਾਰ ਦੇ ਵਿੱਚ ਲਿਵ ਲਾ ਕੇ ਉਹ ਵਾਹਿਗੁਰੂ ਦੇ ਪਿਆਰੇ ਨਿਰਭਉ ਹੋ ਗਏ ਨਿਰਭਉ ਜਪੈ ਸਗਲ ਭਉ ਮਿਟੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਨਾਨਕ ਹਰ ਮਨ ਮਾਨੀ ਗੁਰੂ ਅਰਜਨ ਦੇਵ ਜੀ ਸਮਾਪਤੀ 'ਤੇ ਮਿਹਰ ਕਰਦੇ ਹਨ ਕਿ ਨਾਨਕ ਹਰ ਮਨ ਮਾਨੀ ਭਾਈ ਜਿਨ੍ਹਾਂ ਦਾ ਮਨ ਪਰਮੇਸ਼ੁਰ ਨਾਲ ਮੰਨ ਗਿਆ ਮਨ ਮਾਨਿਆ ਤਾਂ ਉਹ ਹਰ ਜਾਣਿਆ ਜਿਨ੍ਹਾਂ ਦਾ ਮਨ ਮੰਨ ਗਿਆ ਉਹਨਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਸੋ ਗੁਰੂ ਅਰਜਨ ਦੇਵ ਜੀ ਨੇ ਮਿਹਰ ਕੀਤੀ ਭਾਈ ਰੱਬ ਦੇ ਪਿਆਰੇ ਬੇਪਰਵਾਹ ਹੁੰਦੇ ਨੇ ਕਿਸੇ ਦੀ ਪਰਵਾਹ ਨਹੀਂ ਕਰਦੇ ਪਰਮਾਤਮਾ ਸ੍ਰਿਸ਼ਟੀ ਦਾ ਮਾਲਕ ਹੈ ਉਹਦੇ ਸਿਰ ਉੱਤੇ ਚੰਦੂਆ ਤਾਣਿਆ ਹੋਇਆ ਆਕਾਸ਼ ਰੂਪੀ

ਉਹ ਪਰਮਾਤਮਾ ਸਦਾ ਵਾਤ ਤੇ ਅਮਰ ਹੈ ਔਰ ਵਾਹਿਗੁਰੂ ਦੇ ਪਿਆਰੇ ਉਹਦੇ ਰੰਗ ਵਿੱਚ ਰੰਗੇ ਨੇ। ਜਿੰਨੇ ਵੀ ਰੋਗ ਨੇ ਇਹ ਰੱਬ ਦੇ ਪਿਆਰਿਆਂ ਦੇ ਕੋਲ ਨਹੀਂ ਆ ਸਕਦੇ, ਕਿਉਂਕਿ ਉਹ ਇੱਕ ਨਿਰਭਉ ਨੂੰ ਜਪਦੇ ਨੇ। ਉਹਨਾਂ ਦਾ ਮਨ ਪਰਮੇਸ਼ਰ ਦੇ ਨਾਲ ਮੰਨ ਗਿਆ ਅਤੇ ਪਰਮਾਤਮਾ ਨੇ ਉਹਨਾਂ 'ਤੇ ਮਿਹਰ ਕਰ ਦਿੱਤੀ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਸੱਚੇ ਪਾਤਸ਼ਾਹ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸਮੂਹ ਸੰਗਤਾਂ ਦਾ, ਗੁਰੂ ਕੇ ਵਜ਼ੀਰਾਂ ਦਾ ਔਰ ਪ੍ਰਬੰਧਕ ਵੀਰਾਂ ਦਾ। ਸੱਚੇ ਪਾਤਸ਼ਾਹ ਮਿਹਰ ਕਰਨ, ਇੰਨੀ ਕੁ ਸੇਵਾ ਪ੍ਰਵਾਨ ਕਰਨ। ਸਤਸੰਗਿਓ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ।

ਘਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ

ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਉਚਾ ਪਗ।

ਵਾਹ ਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਰਿਸਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਨੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਗ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਜਗਤਾਰ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ ਆਪਣੇ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਮੇਰਾ ਪ੍ਰਯਤ ਰੱਖਣਾ ਕਰਮਜੀਤ ਸਿੰਘ ਦੀ ਤੰਦਰੁਸਤੀ ਵਾਸਤੇ ਸੰਗਤ ਵੱਲੋਂ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਦੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਲੰਗਰ ਸਾਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ
ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਓ ਹੁਣ ਜੋ ਛੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। 10:30 ਵਜੇ ਸਮਾਪਤੀ, ਫਿਰ ਜੋ ਕਥਾ ਕੀਰਤਨ ਦੇ ਦੀਵਾਨ ਆਰੰਭ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ, ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਂ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਉਹ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ।

ਪੁਕਾਰੇ, ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰੇ, ਅਸੰਖ ਸਤੀ, ਅਸੰਖ ਦਾਤਾਰੇ, ਅਸੰਖ ਸੂਰ।

ਪੁਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰੇ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ

ਅਸੰਖ ਨਾਵ ਅਸੰਖ ਤਾਵੇ ਅਗੰਮ ਅਗੰਮ ਅਸੰਖ ਲੋ ਅਸੰਖ ਕਹ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਮੈ ਨਾਹੀ ਕੋ ਥਾਓ।

ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਵਾ ਆਕਾਰ। ਵੇਲ ਨ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨ ਪਾਇਓ ਕਦ।

ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾ ਬਣਹਾਰੇ ਕੇਤੇ ਰਾਗ ਭਰੀ ਸਿਉ ਕਹੀਅਨ ਕੇਤੇ ਗਾ ਬਣਹਾਰੇ ਗਾਵਹਿ ਤੁਹਨੋ ਪੌਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋ ਹੁਣ ਸਦਾ ਸਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਆਠ ਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ

ਹਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਤੀ ਸਭ ਜਾ ਕੀ ਰਿੱਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗ ਤਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ।

ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼, ਕੀਤੇ ਬਰਮੇ ਕਾਰਦ ਘੜੀਏ ਹੈ, ਰੂਪ

ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕੀ ਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ।
0: ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗਰ ਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰਾ ਦੂਸਰਾ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ।

ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨਿ ਆਵਤ ਜਿਆਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤਿਵ ਚੱਲੇ ਸੁਆਮੀ, ਹੋਰ

ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਵੇ ਚੁਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋਂ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ, ਜਿਨ ਧਰੋਂ ਲਿਖਿਆ।

ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹੇ ਪ੍ਰਣਾਏ ਗੁਰ ਬਿਨ ਅਵਰਣਾ ਜਾਣੇ ਕੋਇ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ।

ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕਿਓ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋ ਮੇਰਿਓ ਅਰ ਤੂੰ ਮੈਂ ਜੋ ਧਰੀ, ਹਰ ਬਿਨਿਵਰਣਾ ਦੇਖੋ ਕੋਈ, ਹਰ ਬਿਨਿਵਰਣਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰੇਕ ਹੈ ਹਰ ਬਿਨਿਵਰਣਾ ਕੋਈ। ਕਹੇ ਨਾਨਕ ਇਹ ਨੇਤਰਿਆਂ ਦਸੇ, ਸਤਿਗੁਰ ਮਿਲੈ ਦੇਵ ਦ੍ਰਿਸ਼ਟ ਹੋਈ। ਏ ਸਰਵਣੋ ਮੇਰਹੋ ਸਾਚੈ ਸੁਣਨੇ ਨੋ ਪਠਾਈ।

ਸਾਚਿਆ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨ ਨਉ ਪਠਾਏ। ਹਰ ਜੀਓ।

ਚੌਥੇ ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਹਰਭਜਨ ਸਿੰਘ ਸਵਰਗਵਾਸੀ ਬੀਬੀ ਜੋਗਿੰਦਰ ਕੌਰ ਸਮੂਹ ਨਿੱਜਰ ਪਰਿਵਾਰ ਵੱਲੋਂ ਆਪਣੇ ਪੋਤਰੇ ਸਿਮਰਤ ਸਿੰਘ ਅਤੇ ਪੋਤੀ ਸਮਰੀਤ ਕੌਰ ਦੇ ਸੱਚੇ ਪਾਤਸ਼ਾਹੀ ਡਾਕਟਰ ਬਣਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਪਰਿਵਾਰ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ, ਬੱਚੀ ਸਮਰੀਤ ਕੌਰ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਆਪਣੇ ਦਰ ਕਰਦੀਆਂ ਸੇਵਾਵਾਂ ਬਖਸ਼ਣੀਆਂ। ਪੰਜਵੇਂ ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਗੁਰਦੇਵ ਸਿੰਘ, ਬੀਬੀ ਗੁਰਮੀਤ ਕੌਰ, ਭਾਈ

0: ਵਾਹਿਗੁਰੂ ਜੀ ਕੀ
1: ਗੁਰੂ ਪਿਆਰੀ ਸਾਧ ਸੰਗਤ ਨੇ ਪਾਰ ਬਖਸ਼ ਕੀਤੀ, ਰਹਿਮਤ ਕੀਤੀ, ਅਖੰਡ ਪਾਠਾਂ ਦੀ ਸੰਪੂਰਨਤਾ ਹੋਈ। ਆਓ ਹੁਣ ਮੈਂ ਬੇਨਤੀ ਕਰਾਂਗਾ ਸਾਰੇ ਹੀ ਪਰਿਵਾਰਾਂ ਨੂੰ, ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਉਹਨਾਂ ਨੂੰ ਸਿਰੋਂ ਪਾਉ ਦਿੱਤਾ ਜਾਵੇਗਾ। ਬੇਨਤੀ ਹੈ ਸਾਰੇ ਹੀ ਪਰਿਵਾਰ ਆ ਕੇ ਆਪੋ ਆਪਣਾ ਸਿਰੋਂ ਪਾਉ ਲਓ ਜੀ। ਸਤਿਕਾਰਯੋਗ ਭਾਈ ਤੇਜਿੰਦਰ ਸਿੰਘ ਜੀ, ਭਾਈ ਪਰਮੇਲ ਸਿੰਘ ਜੀ, ਹਰਭਜਨ ਸਿੰਘ ਜੀ ਨਿਚਰ, ਗੁਰਦੇਵ ਸਿੰਘ ਜੀ, ਭਾਈ ਭੁਪਿੰਦਰ ਸਿੰਘ ਜੀ ਅਤੇ ਸਿੱਧੂ ਪਰਿਵਾਰ

So I'm in Tikaranga, Jasundar Singh. Bhai Pal Singh Ji, to Gyani Ji, hona nu misropa ditta jave. ਇਹ ਸਾਡੇ ਨਾਲ ਤਕਰੀਬਨ 40 ਸਾਲ ਤੋਂ ਲਗਾਤਾਰ ਗੁਰੂ ਘਰ ਦੀ ਸੇਵਾ ਕਰਦੇ ਆਉਂਦੇ ਨੇ ਭਾਈ ਪਾਲ ਸਿੰਘ ਜੀ ਉੱਠੋ ਗਿਆਨੀ ਜੀ ਗਿਆਨੀ ਜੀ ਤੁਸੀਂ ਵੀ ਜਾਓ ਨਹੀਂ ਨਹੀਂ ਨਹੀਂ

ਸੋਨਿਆਲ ਤਿਲ ਤੁਤਨ ਵਾਦੀ ਹੈ ਇਹਨਾਂ ਦਾ, ਜਿਹੜੇ ਕਿ ਲਗਾਤਾਰ 40 ਸਾਲ ਤੋਂ ਇਸ ਗੁਰੂ ਘਰ ਦੀ ਸੇਵਾ ਕਰਦੇ ਆਉਂਦੇ ਨੇ। ਸ਼ੁਰੂਆਤ ਇਹਨਾਂ ਨੇ ਕੀਤੀ ਸੀ, ਹੁਣ ਸਾਰੇ ਪਰਿਵਾਰ ਰਲ ਕੇ ਆਉਂਦੇ ਨੇ। ਸਤਿਗੁਰ ਰਹਿਮਤ ਕਰਨ, ਹਰ ਤਰ੍ਹਾਂ ਕਰਕੇ ਕਿਰਪਾ ਕਰਨ। ਵਾਹਿਗੁਰੂ ਜੀ ਕਹਿਓ ਅੱਜ ਬੇਨਤੀ ਚੌਪਈ, ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ, ਚਿਤ ਕੀ ਇੱਛਾ ਤਬ ਚਰਨ ਮਾਰੇ, ਹਮਾਰਾ ਆਪਣਾ ਜਾਨ ਕਰੋ ਬਤਪਾਰਾ, ਹਮਰੇ ਦੁਸਵੇ ਤੁੰਗਾ ਵੋ ਆਭਾ ਦੇ ਮੋਹ ਵਿਚਾਓ, ਸੁਖੀ ਵਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਵੇ ਕਰਤਾਰਾ, ਮੋਰ ਇੱਛਾ ਨਿਜ ਕਰਦੇ ਕਰੀਏ, ਸਭ ਬੈਰਨ ਕੋ ਆਸ ਕਰੀਏ, ਪੂਰਨ ਹੋਏ ਹਮਾਰੀ ਆਸਾ, ਤੁਰ ਭਨ ਕੀ ਰਹਿ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਵਰਚਾਉ ਸੋ ਤੁਮ ਤੇ ਪਾਉ, ਸੇਵ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਦੇ ਮੁਝੇ ਵਰੀਐ, ਮਨ ਕਾਲ ਕਾ ਤਰਾਸਨ ਵਰੀਐ, ਉਜੋ ਸਦਾ ਹਮਾਰੇ ਪੱਛਾ ਸ੍ਰੀ, ਤੁਜੋ ਕਰਿਓ ਰੱਛਾ ਰੱਖ ਲਿਓ, ਮੋਹਿ ਰਾਖਣ ਹਾਰੇ, ਸਾਹਿਬ ਸੰਸਾਹਿ ਪਿਆਰੇ ਦੀਨ ਬੰਦ ਕੇ ਹੰਤਾ, ਤੁਮੋ ਪੁਰੀ ਤਰਸ ਕੰਤਾ, ਕਾਲ ਪਾਏ ਬ੍ਰਹਮਾ ਮਵਤਾਰਾ, ਕਾਲ ਪਾਏ ਸ੍ਰੀ ਜੋ ਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾਕੀ ਆਤਮਾਸਾ, ਜਮਨ ਕਾਲ ਜੋਗੀ ਸਭ ਕੀ ਹੋ, ਵੇਦ ਰਾਜ ਬ੍ਰਹਮਾ ਜੋਤੀ ਹੋ, ਜਮਨ ਕਾਲ ਸਭ ਲੋਕ ਸੁਆਰਾ, ਨਮਸਕਾਰ ਰਹਿਤਾ ਹੈ ਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਸ਼ਨ ਪਜਾਇਓ, ਆਦਿ ਅੰਤ ਕਹਿ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਿਸੀ ਕੋ ਮਾਰੀ, ਸਗਲ ਪ੍ਰਜਾ ਜਿਨੇ ਆਪ ਸੁਆਰੀ, ਸਿਵਕਨ ਕੋ ਸਭ ਗੁਣ ਸੋ ਦੀਓ, ਸਤਰਨ ਕੋ ਪਲ ਮੋਹਤ ਕੀ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਵਰੇ ਕੀ ਪੀਰ ਪਛਾਣ, ਚਿੱਟੀ ਦੇ ਕੁੰਚਰ ਸਥੂਲਾ, ਸਫਰ ਕਿਰਪਾ ਦਿਸ਼ਕਰ ਫੁੱਲਾ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ, ਘਟ ਘਟ ਕੇ ਪੜ ਪੜ ਕੀ ਜਾਣੇ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰਤਮ ਦੇ ਅਪਾਰਾ, ਜਾ ਵਿਆ ਕਰ ਕਰਤ ਹੋ ਕਬ ਹੋਂ, ਤੁਮ ਮੈਂ ਮਿਲਦੇ ਤਰ ਸਭ ਹੋਂ, ਜੇਤੇ ਬਦਨ ਸਿ ਸਭ ਧਾਰੇ, ਆਪ ਆਪਣੀ ਬੁਝ ਉਚਾਰੇ, ਤੁਮ ਸਭ ਹੀ ਤੇਰਾ ਦਿਨ ਰਾਲਮ, ਜਾਣਦ ਭੇਦ ਭੇਦ ਆਰਾਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਅਨਾਦ ਸੰਮਤਾ ਕਾ ਮੂੜ, ਚਾਰਦ ਭੇਦਾ ਜਾ ਕੋ ਭੇਵ ਨ ਪਾਵਤ, ਭੇਦਾ ਤਾ ਕੋ ਕਰਪਾਨ, ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕੋ ਕਹਿ ਸਦਾਸ਼ਿਵ, ਨਿਰੰਕਾਰ ਕਾ ਚਿੰਤਨਾ ਪਵਿਆਪ, ਆਪਣੀ ਬੁੱਧਾ ਜੇਤੀ ਬਣਤ ਭਿੰਨ ਭਿੰਨ ਤੋਏ, ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬੰਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਨੂੰ ਸਰੂਪਾ, ਰੰਗ ਭਿਉ ਰਵ ਕੇ ਭੁਪਾ, ਅੰਡ ਜੇਰ ਸੇ ਤਿਸਕਿਨੀ, ਉਹ ਤੋਂ ਖਾਨ ਬੋਰਜ ਦਿਨੀ, ਕਉ ਫੂਲ ਰਾਜਾ ਵੇ ਬੈਠਾ, ਕਉ ਸੁਨ ਪਿਉ ਸੰਕਰ ਕੈਟਾ, ਸਗਰੀ ਸਿਰ ਦਿਖਾਏ ਚੰਬਵ, ਆਜੁਗਾ ਸਰੂ ਸੁਅੰਬਵ, ਆਪ ਰੱਛਾ ਮੇਰੀ ਤੁਮ ਕਰੋ, ਸਿੱਖ ਵਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਗਲ ਮਲੇਸ਼ ਕਰੋ ਰਣਕਾਤਾ, ਜੇ ਅਸਤੁ ਦਸਣੀ ਪਰੇ, ਤਿਨਕੇ ਦੁਸ਼ ਦੁਖ ਤੋਂ ਮਰੇ, ਪੁਰਖ ਜੀਵਨ ਪਰੇ ਤਿਆਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਤਿਆਏ ਹੈ, ਤਾਂ ਕਿ ਕਾਲ ਨਿਕਣੇ ਹੈ, ਰੱਛਾ ਹੋਏ ਤਾਂ ਇਸ ਕਾਲਾ, ਦੁਸ਼ਟ ਰਿਸ਼ਟ ਕਾਲਾ, ਕਿਰਪਾ ਦ੍ਰਿਸ਼ਟ ਤਨ ਜੈਨ ਹਰਿਓ, ਤਾਂ ਕਿ ਤਾਪ ਤਨ ਕੁਮਾਰਿਓ, ਰਿਧ ਸਿੱਧ ਕਰਮ ਸਭ ਹੋਈ, ਦੁਸ਼ਾਸ ਵੈ ਸਕਣ ਕੋਈ, ਇੱਕ ਵਾਰ ਜਿਨ ਤੁਮੇ ਸਮਾਰਾ, ਕਾਲ ਫਾਸਤੇ ਤਾਏ ਉਬਾਰਾ, ਜਿਨਰ ਨਾਮ ਤਿਆਰੋ ਕਹਾ, ਦਰ ਦੁਸ਼ ਦੋ ਤੇਰਾ ਖੜਕੇ, ਤੁਮੇ ਸੰਤ ਤਿਆਰੀ, ਆਪ ਦੇ ਲਿਓ ਵਾਰੀ, ਸਰਬ ਠੌਰ ਮੋਹ ਸਾਈ, ਦੁਸ਼ ਦੋਗ ਤੇ ਲਿਓ ਚਾਏ, ਕਿਰਪਾ ਕਰੀ ਅੰਪਰ ਜੰਗ ਮਾਤਾ, ਗ੍ਰੰਥ ਕਰਾ ਪੂਰਨ ਸਵਰਾਤਾ, ਖਿਲ ਵਿਖ ਸਕਲ ਦੇ ਕੋਰਤਾ, ਦੁਸ਼ ਦੋ ਕੀਨ ਕੋਸ਼ਾ ਕਰਤਾ, ਸ੍ਰੀ ਤੁਜਾ ਭੈ ਦੇ ਅੱਲਾ, ਪੂਰਨ ਕਰਾ ਗ੍ਰੰਥ ਤਕਾਲਾ, ਮਨ ਵਾਂਛਿਤ ਬਲ ਪਾਵੇ ਸੋਈ, ਦੁਖ ਨੰਦ ਸੇ ਵਿਆਪਤ ਕੋਈ ਅੜਿਲ, ਸੁਨੇ ਗੁੰਗ ਜੋ ਜਾ ਸਿਰਸ ਨਾ ਪਾਵੇ, ਸੁਨੇ ਮੂਰ ਚਿਤ ਲਾਏ ਚਤੁਰਤਾ ਆਵੇ, ਦੁਖ ਦਰਦ ਪਉ ਨਿਕਟ ਨਾ ਤਿਨ ਨਰ ਕੇ ਰਹੇ, ਹੋਂ ਜੋ ਜਾ ਕੀ ਏਕ ਵਾਰ ਚੌਪੀ ਕੋ ਕੇ ਚੌਪੀ, ਸੰਮਤ ਸਤਰਾ ਸਹਿਜ ਪਣ ਜੈ ਅਰ ਸਹਿਜ ਪੰਥੀ ਕਹਿ ਜੈ, ਪਾਦ ਰੋਸ ਦੀ ਅਸ਼ਟਮੇ ਰਵਿਵਾਰਾ, ਤੀਰ ਸਤਦਰਵ ਗੰਧ ਸੁਧਾਰਾ, ਸਵਈਐ ਪਾਏਂਗੇ ਜਪਤੇ ਤੁਮਰੇ ਤਪਤੇ ਕੋ, ਆਂਖ ਤੇਰੇ ਨੀ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਹੈ ਮਤ ਏਕ ਨਾ ਮਾਨਿਓ, ਸਿਮਰ ਸ਼ਾਸਤਰ ਵੇ ਸਵੇ ਵੋ ਭੇਦ ਕਹਿ ਅਮੇਕ ਨਾ ਜਾਣਿਓ, ਸ੍ਰੀ ਅਸਭਾਨ

ਤੇਰਾ ਵਾਹ ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਇਸ ਲਈ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁਖਾਸਨਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਪਾਵਨ ਸਵਾਰਾ ਸਾਹਿਬ ਇਸ ਵੇਲੇ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਪਾਉਂਦੀ ਆਗਿਆ ਬਖਸ਼ੋ ਰਸਤੇ ਵਿੱਚ ਵਾਦ ਕਰਦੇ ਸਹਾਈ ਹੋਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ 6 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਅਤੇ ਗੁਰਸਿੱਖੀ ਮਹਾਰਾਜ ਚੜ੍ਹਦੀ ਕਲਾ ਦਾ ਜੀਵਨ ਬਖਸ਼ੇ। ਅਤੇ ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ, ਉਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਹੈ। ਉਹਨਾਂ ਦੀ ਸ਼ਹਾਦਤ ਮਨਾਉਂਦੇ ਹੋਏ ਕੁਛ ਪਰਿਵਾਰ, ਜੋ ਤਕਰੀਬਨ 35-40 ਸਾਲ ਤੋਂ ਜੋ ਗੁਰੂ ਜੀ ਦੇ ਚਰਨ ਪਰਸੇ ਦੇ ਨੇ, ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤਿਕਾਰਯੋਗ ਜਿੰਨੇ ਵੀ ਪਰਿਵਾਰ ਰਲ ਕੇ ਉਹ ਗੁਰੂ ਜੀ ਦੀ ਸੇਵਾ ਲੈਂਦੇ, ਮਹਾਰਾਜ ਉਹਨਾਂ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨ, ਉਹ ਪਰਿਵਾਰਾਂ ਵਿੱਚੋਂ ਉਹਨਾਂ ਦੇ ਮੁਖੀ ਸਤਿਕਾਰਯੋਗ ਪਾਲ ਸਿੰਘ ਜੀ ਲਹਿਰਾ, ਸਤਿਕਾਰਯੋਗ ਦਵਿੰਦਰ ਸਿੰਘ ਜੀ ਗਿੱਲ ਅਤੇ ਬਲਰਾਜ ਸਿੰਘ ਗਿੱਲ, ਜਸਪਾਲ ਸਿੰਘ ਗਰੇਵਾਲ, ਹਰਭਜਨ ਸਿੰਘ ਨਿੱਜਰ, ਹੋਰ ਸਾਰੇ ਪਰਿਵਾਰ, ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲਵਾਂਗਾ, ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮਹਾਰਾਜ ਕਿਰਪਾ ਕਰਨ, ਤੁਹਾਡੇ ਸਾਰਿਆਂ ਦੀ ਇਹ ਸੇਵਾ ਕੀਤੀ, ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਮਹਾਰਾਜ ਸਾਡਾ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ। ਆਓ ਹੁਣ ਮੈਂ ਬੇਨਤੀ ਕਰ

ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ 3 ਦਿਨ ਤੋਂ ਸੇਵਾ ਕੀਤੀ ਹੈ, 6 ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਇਸ ਵੇਲੇ ਸੰਪੂਰਨਤਾ ਹੋਈ ਹੈ ਅਤੇ ਸਤਿਗੁਰਾਂ ਦੇ ਪ੍ਰਕਾਸ਼ ਆ, ਇੰਨਾ ਆਪਾਂ ਰੌਲਾ ਪਾ ਰਹੇ ਹਾਂ, ਉਹ ਬਾਣੀ ਸੁਣੀ ਦਾ ਜਾਂ ਸੇਵਾ ਕੀ ਦਾ ਕੀ ਫਲ ਮਿਲਿਆ। ਸੋ ਸਤਿਗੁਰਾਂ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ। ਜੇ ਆਪਾਂ ਗੱਲਾਂ ਕਰਨੀਆਂ ਬਾਹਰ ਚਲੇ ਜਾਈਏ, ਨਹੀਂ ਤਾਂ ਬੈਠ ਕੇ ਬਾਣੀ ਸੁਣੀਏ।

0: ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪਹੁੰਚੋ ਦੀ ਖਿਮਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਾਰੇ ਗੁਰੂ ਖਾਲਸਾ ਜੀ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ, ਜੋ ਕਿ ਪੰਜਵੀਂ ਪਾਤਸ਼ਾਹੀ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਭਾਈ ਦਲਵਾਗ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਸਾਡੇ ਬੜੇ ਸਤਿਕਾਰ ਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਉਸ ਤੋਂ ਪਹਿਲਾਂ ਮੈਂ ਇੱਕ ਵੀਰ ਜੋ ਕਿ 2023 ਦੇ ਵਿੱਚ ਪੰਜਾਬ ਦੀ ਧਰਤੀ ਤੋਂ ਇੱਥੇ ਆਏ, ਜਿਨ੍ਹਾਂ ਨੂੰ 3 ਕੁ ਮਹੀਨੇ ਬਾਅਦ ਪਤਾ ਲੱਗਿਆ ਕਿ ਮੇਰੇ ਦੋਨੇ ਕਿਡਨੀ ਡੈਮੇਜ ਹੋ ਚੁੱਕੇ ਨੇ। ਪਰਿਵਾਰ ਦੀਆਂ ਨੂੰ ਮਜਬੂਰੀਆਂ ਨੂੰ ਰੱਖ ਲਓ ਮੁੱਖ, ਜਾਂ ਉੱਥੋਂ ਦੇ ਮੁੱਖ ਕੀ ਕਹਾਂ ਮੈਂ, ਵੀ ਉਹਨਾਂ ਦੋਨੇ ਮਾਂ ਪਿਓ ਵੀ ਇਹਨਾਂ ਨੂੰ ਵਿਛੋੜਾ ਦੇ ਗਏ। ਜੋ ਇਹ ਸਿੰਘ ਮੇਰੇ ਪਿਛਲੇ ਪਾਸੇ ਖੜਾ ਹੈ ਕਰਮਜੀਤ ਸਿੰਘ, ਪਿੱਛੋਂ ਪੱਟੀ ਏਰੀਆ, ਜ਼ਿਲ੍ਹਾ ਤਰਨ ਤਾਰਨ, ਪਿੰਡ ਦਵੇਰ ਸ਼ਹਿਰ, ਉੱਥੋਂ ਨੂੰ ਬਿਲੋਂਗ ਕਰਦਾ। ਇੱਥੇ ਹੁਣ ਇਹਦਾ ਜੋ ਪ੍ਰੋਸੈਸ ਹੈ ਡਾਇਲਸਿਸ ਚੱਲ ਰਿਹਾ ਵਾ। 2026 ਦੇ ਜਨਵਰੀ ਦੇ ਵਿੱਚ 45 ਦਿਨ ਵੈਂਟੀਲੇਟਰ 'ਤੇ ਰਿਹਾ, ਪਰ ਡਾਕਟਰਾਂ ਨੇ ਇਸ ਨੂੰ ਜਵਾਬ ਦੇ ਦਿੱਤਾ ਸੀ। ਪਰ ਗੁਰੂ ਘਰ ਨਾਲ ਜੁੜਿਆ ਹੋਣ ਦੇ ਬਾਵਜੂਦ ਇਸ ਨੂੰ ਇੱਕ ਸੈਕਿੰਡ ਮੌਕਾ ਮਿਲਿਆ, ਵੀ ਹੋ ਸਕਦਾ ਗੁਰੂ ਮਹਾਰਾਜ ਦੇ 'ਤੇ ਕਿਰਪਾ ਕਰਨ ਇਹਦੀ ਕਿਡਨੀ ਟਰਾਂਸਪਲਾਂਟ ਹੋ ਜੇ। ਸੰਪਰਕ ਕਰਨ 'ਤੇ ਹੁਣ ਇਸ ਨੂੰ ਕਿਡਨੀ ਦਾ ਜੋ ਅਰੇਂਜ ਹੈ ਪੰਜਾਬ ਦੀ ਧਰਤੀ ਤੋਂ ਹੋਇਆ ਵਾ, ਪਰ ਇੱਥੇ ਜੋ ਪ੍ਰੋਸੈਸ ਸੀ ਉਹ ਇਸ ਨੂੰ 2033 ਤੱਕ ਲਾਈਨ ਦੇ ਵਿੱਚ ਲੱਗਣਾ ਪੈਣਾ। ਸੋ ਵੀਰ ਦੀ, ਜਿੰਨੇ ਕੁ ਵੀ ਆਪਾਂ ਬੈਠੇ ਹਾਂ, ਇਸ ਦਾ ਟੋਟਲ ਖਰਚਾ ਜੋ ਇਸਨੇ ਮੇਰੇ ਨਾਲ ਸ਼ੇਅਰ ਕੀਤਾ 26-27 ਲੱਖ ਦਾ ਇੰਡੀਅਨ ਰੂਪੀ ਦੇ ਵਿੱਚ ਖਰਚਾ ਵਾ, ਜੋ ਕਿ ਇਸ ਕੋਲ 16 ਲੱਖ ਦੇ ਕਰੀਬ ਹੋ ਚੁੱਕੇ ਨੇ। 10 ਕੁ ਲੱਖ ਦੀ ਆਪਾਂ ਹੋਰ ਸਾਰਿਆਂ ਰਲ ਕੇ ਮਦਦ ਕਰਨੀ ਹੈ, ਅਤੇ ਇਸ ਕੋਲ ਜੋ ਇੱਥੋਂ ਦਾ ਕੋਈ ਵੀ ਪੇਪਰ ਵਰਕ ਨਹੀਂ ਹੈ, ਇਹ ਬਾਰਡਰ ਕ੍ਰੋਸ ਕਰਕੇ ਆਇਆ ਸੀ। ਸੋ ਇਹ ਜਸਟ ਪੈਸੇ ਦੀ ਵੇਟ ਕਰਦਾ, ਜਦੋਂ ਵੀ ਇਸਦਾ ਪੈਸਾ ਇਕੱਠਾ ਹੋ ਜਾਵੇਗਾ ਇਹ ਆਪਣਾ ਜਾ ਕੇ ਉੱਥੇ ਕਿਡਨੀ ਟਰਾਂਸਪਲਾਂਟ ਕਰਾ ਸਕੇ। ਵੀਰ ਦੇ ਨਾਲ ਬਾਹਰ ਸਹਿਯੋਗੀ ਬਾਹਰ ਖੜ੍ਹੇ ਨੇ ਇਹਦੀ ਮਦਦ ਕਰਨ ਲਈ। ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਹੋ, ਆਪਣੇ ਦਸਵੰਧ ਵਿੱਚੋਂ ਜ਼ਰੂਰ ਕੁਛ ਨਾ ਕੁਛ ਮਦਦ ਕਰਕੇ ਜਾਓ। ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ, ਜੋ ਇਹ ਵੀਰ ਦੀ ਜ਼ਿੰਦਗੀ ਨੂੰ ਆਪਾਂ ਥੋੜ੍ਹਾ ਜਿਹਾ ਅਰਦਾਸਾਂ ਬੇਨਤੀਆਂ ਕਰ ਸਕੀਏ। ਹੁਣ ਇਸ ਤੋਂ ਉਪਰੰਤ ਜੋ ਅੱਜ ਦੇ ਪ੍ਰੋਗਰਾਮ ਨੇ, 11:30 ਤੋਂ ਲੈ ਕੇ 12:20 ਤੱਕ ਆਪ ਜੀ ਨੂੰ ਸਾਡੇ ਬੜੀ ਸਤਿਕਾਰਯੋਗ ਕਥਾਵਾਚਕ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਉਸ ਤੋਂ ਉਪਰੰਤ 12:20 ਤੋਂ ਲੈ ਕੇ 1:30 ਤੱਕ ਭਾਈ ਸਰਬਜੀਤ ਸਿੰਘ ਜੀ ਲਾਡੀ, 1:30 ਤੋਂ ਲੈ ਕੇ 2:40 ਤੱਕ ਭਾਈ ਹਰਪ੍ਰੀਤ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ। ਸੋ ਆਪ ਇਸੇ ਤਰ੍ਹਾਂ ਹੀ ਗੁਰੂ ਦਰਬਾਰ ਦੀਆਂ ਹਾਰੀਆਂ ਲਗਾਉਂਦੇ ਰਹੋ। ਹੁਣ ਮੈਂ ਬੇਨਤੀ ਕਰਾਂ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਨੂੰ ਕਿ ਉਹ ਆ ਕੇ ਆਪ ਜੀ ਨੂੰ 12:20 ਤੱਕ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਹਾਜ਼ਰੀ ਲਵਾਇਓ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਯਾਦ ਵਿੱਚ ਸਜ ਬੈਠੇ ਹਾਂ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਨਾਲ ਸਾਰੀ ਸੰਗਤ ਬੋਲਿਓ

ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜਨਮ ਮਰਨ ਦੋਹੋ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਐਸੇ ਦੀਨ ਦਿਆਲ ਸਤਿਗੁਰੂ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੂਨ ਗਰਭ ਨਾ ਆਇਓ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਮਨਾਉਂਦਿਆਂ ਪੂਰਾ ਹਫ਼ਤਾ ਆਪ ਸਤਸੰਗੀਆਂ ਨੇ ਤਨ ਕਰਕੇ ਮਨ ਕਰਕੇ ਧੰਨ ਕਰਕੇ ਹਾਜ਼ਰੀਆਂ ਭਰੀਆਂ ਔਰ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ ਅੰਮ੍ਰਿਤ ਵੇਲੇ ਤੋਂ ਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਆਪ ਦਰ ਆਈਆਂ ਸੰਗਤਾਂ ਨੂੰ ਪਵਿੱਤਰ ਦਰਸ਼ਨ ਔਰ ਧੁਰ ਕੇ ਬਾਣੀ ਰਾਹੀਂ ਨਿਹਾਲ ਕੀਤਾ ਹੈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ ਨਾਮ ਬਾਣੀ ਦੀ ਵਰਖਾ ਅੰਮ੍ਰਿਤ ਵੇਲੇ ਤੋਂ ਹੋ ਰਹੀ ਹੈ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਸੰਪੂਰਨ ਨਿਰਵਿਘਨ ਭੋਗ ਪਏ ਹਨ ਗੁਰੂ ਚਰਨਾਂ ਦੇ ਵਿੱਚ ਸਰਬੱਤ ਸੰਗਤਾਂ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਗੁਰੂ ਮਹਾਰਾਜ ਨੇ ਅਲਾਹੀ ਹੁਕਮ ਫਰਮਾਏ ਹਨ ਉਪਰੰਤ ਦੀਵਾਨ ਦੀ ਆਰੰਭਤਾ ਹੋਈ ਹੈ ਕਲਯੁਗ ਦੀ ਭਗਤੀ ਰਾਹੀਂ ਸੋ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕਾਮ ਤੇਰੇ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ ਜੈਸੋ ਗੁਰੂ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹਿ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ ਬਹੁਤ ਹੀ ਪਿਆਰ ਸ਼ਰਧਾ ਨਾਲ ਗੁਰੂ ਘਰ ਦੇ ਮੁੱਖ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤਿਨ੍ਹਾਂ ਦਾ ਜਥਾ ਤਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਮਹਿਮਾ ਦੇ ਵਿੱਚ ਬਹੁਤ ਰਸ ਅਤੇ ਪਿਆਰ ਨਾਲ ਕੀਰਤਨ ਕੀਤਾ ਆਪ ਸੰਗਤਾਂ ਨੇ ਨਾਲ ਨਾਲ ਗਾ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਸਤਸੰਗੀਓ ਨੌਂ ਤਰ੍ਹਾਂ ਦੀ ਭਗਤੀ ਦੇ ਵਿੱਚੋਂ ਕੀਰਤਨ ਇੱਕ ਭਗਤੀ ਹੈ ਨੌਂ ਤਰ੍ਹਾਂ ਦੀ ਭਗਤੀ ਵਿੱਚੋਂ ਸੁਣਨਾ ਇੱਕ ਭਗਤੀ ਹੈ ਇਹਨੂੰ ਕਹਿੰਦੇ ਸ਼੍ਰਵਣ ਭਗਤੀ ਸ਼੍ਰਵਣ ਦਾ ਅਰਥ ਹੁੰਦਾ ਸੁਣਨਾ ਕੀਰਤਨ ਕਰਨਾ ਹਰ ਜਸ ਕਰਨਾ ਔਰ ਸੁਣਨਾ ਇਹ ਦੋਨੋਂ ਭਗਤੀਆਂ ਹਨ ਸੋ ਬੜੇ ਪਿਆਰ ਨਾਲ ਆਪ ਭਗਤੀ ਵਿੱਚ ਲਬਰੇਜ ਹੋ ਗੁਰੂ ਮਹਾਰਾਜ ਦੀ ਗੋਦ ਦਾ ਆਨੰਦ ਲੈ ਰਹੇ ਹੋ ਬੀਬੀ ਭਾਨੀ ਜੀ ਦੇ ਦੁਲਾਰੇ ਨੂੰ ਬੜੇ ਪਿਆਰ ਨਾਲ ਯਾਦ ਕਰ ਰਹੇ ਹੋ ਸੋ ਦਾਸ ਨੂੰ ਹੁਕਮ ਹੋਇਆ ਹੈ ਕੋਈ ਸਮਾਪ ਸੰਗਤਾਂ ਦੀ ਸੇਵਾ ਕਰਨੀ ਹੈ 40 ਮਿੰਟ ਦਾ ਸਮਾਂ ਹੈ ਆਪਾਂ ਗੁਰੂ ਜੀ ਦੀ ਮਹਿਮਾ ਕਰਨੀ ਹੈ ਇੱਕ ਮਨ ਹੋ ਕੇ ਇੱਕ ਚੇਤ ਹੋ ਕੇ ਰੋਜ਼ ਪੜ੍ਹਦੇ ਹੋ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੋ ਚਿੱਤ ਦੀ ਇਕਾਗਰਤਾ ਲਈ ਇੱਕ ਪਿਆਰ ਨਾਲ ਰਸਨਾ ਕਰੋ ਪਵਿੱਤਰ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅਰਜਨ ਦੇਵ ਸਾਹਿਬ ਦਾ ਪਵਿੱਤਰ ਬਚਨ ਹੈ 52 ਅੱਖਰੀ ਵਿੱਚ ਅਤ ਸੁੰਦਰ ਕੁਨੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਇਸ ਸ਼ਬਦ ਵਿੱਚ ਗੁਰੂ ਮਹਾਰਾਜ ਨੇ ਅੱਤ ਦੇ 5 ਦਰਜੇ ਦੱਸੇ ਨੇ ਅੱਤ ਦੇ ਅੱਤ ਹੁੰਦੀ ਸਤਸੰਗੀਓ ਕਿਸ ਚੀਜ਼ ਤੋਂ ਅਗਾਂਹ ਵੱਧ ਜਾਣਾ ਕਹਿੰਦੇ ਫਲਾਣੇ ਨੇ ਅੱਤ ਹੀ ਕਰਤੀ ਜਾਂ ਅੱਤ ਦੀ ਗਰਮੀ ਪੈ ਗਈ ਅਤੇ ਗੁਰੂ ਜੀ ਮਿਹਰ ਕਰਦੇ ਅੱਤ ਸੁੰਦਰ ਕੋਈ ਵਿਅਕਤੀ ਅੱਤ ਦਾ ਸੁੰਦਰ ਹੋਵੇ ਉਹਦੇ ਵਰਗਾ ਦੁਨੀਆਂ 'ਤੇ ਸੋਹਣਾ ਕੋਈ ਹੋਵੇ ਨਾ ਦੂਸਰੇ ਨੰਬਰ 'ਤੇ ਕੁਲੀਨ ਜਿਹੜਾ ਅੱਤ ਸ਼ਬਦ ਹੈ ਹਰੇਕ ਦੇ ਨਾਲ ਲਾਵਾਂਗੇ ਅੱਤ ਸੁੰਦਰ ਅੱਤ ਕੁਲੀਨ ਅੱਤ ਧਨਵੰਤ ਅੱਤ ਚਤੁਰ ਹਰੇਕ ਨਾਲ ਲੱਗੇਗਾ ਪਾਠ ਇੱਕ ਵਾਰ ਹੀ ਆ ਅਰਥ ਕਰ ਲੱਗਿਆ ਹਰੇਕ ਨਾਲ ਲੱਗੇਗਾ ਅਤੇ ਗੁਰੂ ਜੀ ਕਹਿੰਦੇ ਅੱਤ ਸੁੰਦਰ ਕੁਲੀਨ ਅੱਤ ਕੁਲੀਨ ਭਾਵ ਕਿ ਉਹਦੀ ਕੋਲ ਇੰਨੀ ਉੱਚੀ ਹੋਵੇ ਕੋਈ ਉਹਦੇ ਜਿੱਡੀ ਕੋਲ ਵਰਗਾ ਕੋਈ ਉੱਚਾ ਹੋਵੇ ਨਾ ਅੱਤ ਧਨਵੰਤ ਇੰਨਾ ਧਨ ਵਾਲਾ ਇੰਨਾ ਪੈਸੇ ਵਾਲਾ

ਪਿਆਰ ਨਹੀਂ, ਜੇ ਸੰਗਤ ਨਾਲ ਪਿਆਰ ਨਹੀਂ ਸਾਂਝ ਮੁਰਦਾ ਹੀ ਤੁਰਿਆ ਫਿਰਦਾ। ਗੁਰਬਾਣੀ ਦਾ ਫਰਮਾਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਕਿ ਸੁੰਦਰ ਸੁੰਦਰ ਕੱਪੜੇ ਪਹਿਣ ਲਏ ਸਰੀਰ ਉੱਤੇ ਔਰ ਅੰਦਰ ਪਿਆਰ ਨਹੀਂ ਵਾਹਿਗੁਰੂ ਦਾ, ਅਤੇ ਗੁਰੂ ਜੀ ਕਹਿੰਦੇ ਨੇ ਕਿ ਜੋ ਡਰਨਾ ਖੇਤ ਮਾਹੇ ਡਰਾਇਆ, ਜਿਵੇਂ ਡਰਾਉਣਾ ਇਹ ਖੇਤ 'ਚ ਗੱਡਿਆ ਹੋਇਆ ਨਾ ਸਤਸੰਗੀਓ, ਇੱਦਾਂ ਹੀ ਸਮਝਣਾ ਕਰੋ ਕਿ ਬਹੁਤ ਸੁੰਦਰ ਕੱਪੜੇ ਪਾਏ ਨੇ ਪਰ ਅੰਦਰ ਪਿਆਰ ਹੈ ਹੀ ਨਹੀਂ, ਨਾ ਗੁਰਬਾਣੀ ਨਾਲ ਪਿਆਰ, ਨਾ ਗੁਰੂ ਨਾਲ ਪਿਆਰ, ਨਾ ਸਿਮਰਨ ਨਾਲ ਪਿਆਰ, ਨਾ ਸੇਵਾ ਨਾਲ ਪਿਆਰ, ਅਤੇ ਮੁਰਦਾ ਹੀ ਤੁਰਿਆ ਫਿਰ ਰਿਹਾ ਸਤਸੰਗੀਓ। ਗੁਰੂ ਨੇ ਕਿਰਪਾ ਕੀਤੀ, ਆਪ ਨੂੰ ਪਿਆਰ ਨਾਲ ਆਪਣੀ ਗੋਦ ਵਿੱਚ ਬਿਠਾਇਆ ਹੈ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਬੀਬੀ ਭਾਨੀ ਜੀ ਦੇ ਦੁਲਾਰੇ, ਆਪ ਜੀ ਦਾ ਪ੍ਰਕਾਸ਼ ਸ਼੍ਰੀ ਗੋਇੰਦਵਾਲ ਸਾਹਿਬ ਹੋਇਆ। ਸਤਸੰਗੀਓ, ਆਪਣੇ ਨਾਨਾ ਗੁਰੂ ਤੋਂ ਬੇਅੰਤ ਵਾਰ ਪ੍ਰਾਪਤ ਕੀਤੇ, ਆਪ ਸਨ ਸਾਖੀਆਂ ਸੁਣਦੇ ਰਹੇ ਹੋ। ਸਮਾਂ ਆਇਆ, ਆਪ ਪਿਤਾ ਜੀ ਦੀ ਆਗਿਆ ਅਤੇ ਮਾਤਾ ਜੀ ਦੀ ਅਸੀਸ ਲੈ ਕੇ ਲਾਹੌਰ ਸ਼ਹਿਰ ਗਏ। ਉਮਰ ਸੀ 17 ਸਾਲ ਦੀ, ਆਪਾਂ ਬੱਚਿਆਂ ਵਾਲੇ ਹਾਂ। 17 ਸਾਲ ਦੀ ਉਮਰ 'ਚ ਗਏ ਸੱਚੇ ਪਾਤਸ਼ਾਹ, ਮਾਤਾ ਨੇ ਅਸੀਸ ਦਿੱਤੀ ਸੀ, ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਉੱਥੇ ਜਾ ਕੇ ਗੁਰੂ ਜੀ ਦੁਆਰਾ ਦੱਸੀਆਂ ਸੇਵਾਵਾਂ ਸਾਰੀਆਂ ਦਬਾਈਆਂ, ਇੰਨੇ ਪਿਆਰ ਨਾਲ ਉੱਥੇ ਸੰਗਤਾਂ ਦੀ ਸੇਵਾ ਕੀਤੀ ਕਿ ਸਾਈਂ ਮੀਆਂ ਮੀਰ ਜੀ ਆਪ ਜੀ ਦੇ ਸ਼ਰਧਾਲੂ ਬਣ ਗਏ। ਜਦਕਿ ਉਸ ਸਮੇਂ ਸਾਈਂ ਮੀਆਂ ਮੀਰ ਜੀ ਦੀ ਉਮਰ ਜਿਹੜੀ ਸੀ ਇਹ 52 ਸਾਲ ਸੀ ਪਿਆਰਿਓ, ਗੁਰੂ ਜੀ ਦੀ ਉਮਰ ਕਿੰਨੀ ਹੈ 17 ਸਾਲ, ਸਾਈਂ ਮੀਆਂ ਮੀਰ ਜੀ ਦੀ 52 ਸਾਲ ਉਮਰ ਸੀ। ਔਰ ਇੰਨੇ ਪਿਆਰ ਨਾਲ ਗੁਰੂ ਅਰਜਨ ਦੇਵ ਜੀ ਨੇ ਉੱਥੇ ਮਨੁੱਖਤਾ ਦੀ ਸੇਵਾ ਕੀਤੀ, ਮਾਨਵਤਾ ਦੀ ਸੇਵਾ ਕੀਤੀ ਕਿ ਸਾਈਂ ਮੀਆਂ ਮੀਰ ਜੀ ਅੱਜ ਦਾ ਮੁਰੀਦ ਬਣ ਗਿਆ, ਜਿਸ ਸਾਈਂ ਮੀਆਂ ਮੀਰ ਜੀ ਦੇ ਲੱਖਾਂ ਮੁਰੀਦ, ਲੱਖਾਂ ਮੁਸਲਮਾਨ ਆ ਕੇ ਨਮਸਕਾਰਾਂ ਕਰਦੇ ਨੇ, ਸਲਾਮਾਂ ਕਰਦੇ ਆ, ਅਤੇ ਦਿੱਲੀ ਦੇ ਬਾਦਸ਼ਾਹ, ਲਾਹੌਰ ਦੇ ਜਿਹੜੇ ਸੂਬੇਦਾਰ ਸੀ ਉਹ ਵੀ ਆ ਕੇ ਅੱਠੀ ਦਿਨੀ ਹਾਜ਼ਰੀ ਭਰਦੇ ਆ, ਪਰ ਉਹ ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਦੇ ਸ਼ਰਧਾਲੂ ਬਣ ਗਏ। ਉਹਨਾਂ ਨੇ ਫਿਰ ਬੜੇ ਪਿਆਰ ਨਾਲ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਸਿੱਖੀ, ਬਾਣੀ ਦੀ ਸੰਥਿਆ ਕੀਤੀ। ਬੇਨਤੀ ਕਰਦੇ ਹਾਂ, ਅਸੀਂ ਗੁਰਮੁਖੀ ਪੜ੍ਹੇ ਹਾਂ, ਪੰਜਾਬੀ ਪੜ੍ਹੇ ਹਾਂ, ਅਸੀਂ ਕਦੇ ਯਤਨ ਹੀ ਨਹੀਂ ਕੀਤਾ। ਗੋਰੇ ਜਾ ਕੇ ਅਮਰੀਕਾ, ਕਨੇਡਾ, ਇੰਗਲੈਂਡ ਤੋਂ ਅੰਮ੍ਰਿਤਸਰ ਵਿੱਚ ਅਕੈਡਮੀ ਖੋਲ੍ਹ ਲਈ, ਮੀਰੀ ਪੀਰੀ ਅਕੈਡਮੀ ਸ਼ਹਿਰਟਾ ਸਾਹਿਬ, ਕੀਰਤਨ ਕਰਦੇ ਨੇ, ਬਾਣੀ ਪੜ੍ਹਦੇ ਹੈ, ਹਾਜ਼ਰੀਆਂ ਭਰਦੇ ਨੇ, ਗੁਰੂ ਨਾਲ ਪਿਆਰ ਹੈ। ਤਾਂ ਅਸੀਂ ਭਾਈ ਸਾਡੀ ਜਿਹੜੀ ਭਾਸ਼ਾ ਹੈ ਪੰਜਾਬੀ, ਅਸੀਂ ਫਿਰ ਵਨ ਬਾਣੀ ਸਿੱਖ ਸਕੇ, ਫਿਰ ਵਨ ਅਸੀਂ ਬਾਣੀ ਨਾਲ ਜੁੜ ਸਕੇ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਐਸੀ ਮਿਹਰ ਹੋਈ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਜ਼ੁਬਾਨੀ ਯਾਦ ਕਰ ਲਿਆ ਸਾਈਂ ਮੀਆਂ ਮੀਰ ਜੀ ਨੇ, ਰੋਜ਼ ਨਿਤਨੇਮ ਕਰਦੇ ਨੇ, ਸ੍ਰੀ ਜਪਜੀ ਸਾਹਿਬ ਦਾ ਰੋਜ਼ ਪਾਠ ਕਰਦੇ ਨੇ, ਇੰਨੀ ਵੱਡੀ ਸ਼ਖਸੀਅਤ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਸੰਗੀਓ, ਜਦੋਂ ਗੁਰੂ ਅਰਜਨ ਦੇਵ ਜੀ ਦੀ ਉਮਰ ਹੋਈ 13 ਸਾਲ ਦੀ, ਅਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪ ਜੀ ਦਾ ਰਿਸ਼ਤਾ ਕਰਵਾਇਆ, ਔਰ ਆਪ ਜੀ ਦੇ ਸਹੁਰਾ ਜੀ ਦਾ ਨਾਂ ਸੀ ਚੰਦਨ ਦਾਸ, ਅਤੇ ਆਪ ਜੀ ਦੀ ਜਿਹੜੀ ਘਰੋਂ ਸੀ ਬੀਬੀ ਜੀ ਉਹਨਾਂ ਦਾ ਨਾਮ ਸੀ ਰਾਮਦੇਈ। ਹੈਰਾਨ ਹੋ ਜਾਓਗੇ ਕਿ ਅਸੀਂ ਤਾਂ ਸੁਣਿਆ ਸੀ ਮਾਤਾ ਗੰਗਾ ਜੀ ਹੈ, ਪਰ ਗੁਰੂ ਜੀ ਦਾ ਪਹਿਲਾ ਆਨੰਦ ਕਾਰਜ 1633 ਬਿਕਰਮੀ ਨੂੰ ਹੋਇਆ, 1633 ਨੂੰ, ਪਰ ਉਹਨਾਂ ਦੀ ਜਿਹੜੀ ਡੈਥ ਸੀ, ਮਤਲਬ ਕਿ ਮਾਤਾ ਰਾਮਦੇਈ ਜੀ ਦੀ ਜਿਹੜੀ ਡੈਥ ਸੀ ਇਹ 1641 ਨੂੰ ਹੋ ਗਈ। ਦੁਬਾਰਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਭ ਆਨੰਦ ਕਾਰਜ ਹੋਇਆ 22 ਹਾੜ ਅਤੇ 1646 ਨੂੰ, ਮਤਲਬ 41 ਦੇ ਵਿੱਚ ਮਾਤਾ ਰਾਮਦੇਵ ਜੀ ਪੂਰੇ ਹੋ ਗਏ। ਔਰ ਦੁਬਾਰਾ ਸਤਸੰਗੀਓ, 5 ਸਾਲ ਬਾਅਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਦੁਬਾਰਾ ਸ਼ੁਭ ਆਨੰਦ ਕਾਰਜ ਹੋਇਆ ਹੈ ਮੌ ਸਾਹਿਬ ਫਲੋਰ ਦੇ ਨੇੜੇ, ਅਤੇ ਸਹੁਰਾ ਸਾਹਿਬ ਹਨ ਸਤਸੰਗੀ ਕ੍ਰਿਸ਼ਨ ਚੰਦ ਜੀ। ਗੁਰੂ ਅਰਜਨ ਦੇਵ ਜੀ ਦੇ ਸੱਸ ਮਾਤਾ ਹਨ ਮਾਤਾ ਧਨਵੰਤੀ ਜੀ, ਉਹਨਾਂ ਦੀ ਸਤਸੰਗੀ ਸਪੁੱਤਰੀ ਹੈ ਧੰਨ ਮਾਤਾ ਗੰਗਾ ਜੀ, ਗੰਗਾ ਨਾਲੋਂ ਪਵਿੱਤਰ ਮਾਤਾ। ਸੋ ਆਪ ਜੀ ਦਾ ਸ਼ੁਭ ਆਨੰਦ ਕਾਰਜ 22 ਹਾੜ ਅਤੇ 1646 ਨੂੰ ਹੋਇਆ। ਸਮਾਂ ਲੰਘਦਾ ਗਿਆ, ਦੋਨੋਂ ਪਤੀ ਪਤਨੀ ਭਗਤੀ ਕਰਦੇ ਨੇ, ਵਾਹਿਗੁਰੂ ਦੀ ਬੰਦਗੀ ਕਰਦੇ ਹੈ, ਨਾਮ ਸਿਮਰਨ ਸੇਵਾ ਕਰਦੇ ਨੇ। ਧਿਆਨ ਦੇਣਾ ਮੇਰੀਆਂ ਸਤਿਕਾਰਯੋਗ ਮਾਤਾਵਾਂ ਬੈਠੀਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਮਾਤਾ, ਮਾਤਾ ਗੁਜਰੀ ਜੀ ਦਾ ਆਨੰਦ ਕਾਰਜ ਹੋ ਗਿਆ। ਇੱਕ ਸਾਲ ਲੰਘ, ਦੋ ਲੰਘ ਸਤਸੰਗੀਓ। ਸੋ ਇਸ ਤਰੀਕੇ ਨਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼, ਗੁਰੂ ਧੰਨ

ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਜੀ ਦੇ ਆਨੰਦ ਕਾਰਜ ਤੋਂ ਕੋਈ 23 ਸਾਲ ਬਾਅਦ ਹੋਇਆ। ਇਹਦਾ ਕਾਰਨ ਇਹ ਨਹੀਂ ਸੀ ਕੋਈ ਸਰੀਰ ਦੇ ਵਿੱਚ ਘਾੜਬਾਜ ਸੀ, ਕੋਈ ਤਕਲੀਫ ਸੀ, ਨਹੀਂ ਪਿਆ ਰਹੇ, ਦੋਨੋਂ ਜੀ ਬੰਦਗੀ ਕਰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਤਾਤ ਮਾਤ ਮੁਰ ਲੱਖ ਅਰਾਦਾ, ਬਹੁ ਵਿਧ ਯੋਗ ਸਾਧਨਾ ਸਾਧਾ। ਤਾਤ ਮਾਤ ਦਾ ਅਰਥ ਮਾਂ ਪਿਓ, ਕਹਿੰਦੇ ਮੇਰੇ ਪਰਮ ਪੂਜੀਏ ਮਾਤਾ ਜੀ ਧੰਨ ਮਾਤਾ ਗੁਜਰੀ ਜੀ, ਮੇਰੇ ਪਰਮ ਪੂਜੀਏ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਤਾਤ ਮਾਤ ਮੁਰ, ਮੁਰ ਦਾ ਭਾਵ ਮੇਰੇ, ਅਲੱਖ ਅਰਾਧਾ ਜਿਹੜਾ ਅਲੱਖ ਵਹਿਰੂ ਹੈ ਉਹਦੀ ਅਰਾਧਨਾ ਕਰਦੇ ਰਹੇ। ਧੰਨ ਮਾਤਾ ਗੰਗਾ ਮਾਤਾ ਗੁਜਰੀ ਜੀ, ਸੇਵਾ ਵਿੱਚ ਹਾਜ਼ਰ ਰਹਿੰਦੇ, ਨਾਲ ਸਿਮਰਨ ਬੰਦਗੀ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਦੇ ਨੇਤਰ ਬੰਦ ਰਹਿੰਦੇ। ਸਮਝ ਗਏ, ਦੋਨੋਂ ਜੀ ਬੰਦਗੀ ਵਿੱਚ ਨੇ, ਦੋਨੋਂ ਜੀਆਂ ਦੇ ਮਨ 'ਚ ਕੁਛ ਵੀ ਨਹੀਂ ਕਦੇ ਆਇਆ। ਔਰ ਮਾਤਾ ਨਾਨਕੀ ਜੀ ਦੇ ਬੇਨਤੀ ਕਰਨ 'ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ, ਧੰਨ ਮਾਤਾ ਗੁਜਰੀ ਜੀ ਦੇ ਗ੍ਰਹਿ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਇਆ। ਇਸੇ ਤਰ੍ਹਾਂ ਧੰਨ ਧੰਨ ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨਾਮ ਸਿਮਰਨ ਬਾਣੀ ਬੰਦਗੀ ਕਰਦੇ ਨੇ। ਔਰ ਐਸੀ ਪਵਿੱਤਰ ਸਤਸੰਗੀਓ ਆਤਮਾ ਆਵੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ 6 ਸਾਲ ਬਾਅਦ। ਆਨੰਦ ਕਾਰਜ ਹੋਇਆ 1646 ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 1652 ਨੂੰ ਹੋਇਆ। ਹਿਸਾਬ ਲਾ ਲਓ, 4 ਸਾਲ ਉਹ ਅਤੇ 2 ਸਾਲ ਅਗਲੇ, 6 ਸਾਲ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਸਤਸੰਗੀਓ। ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਨੇ। ਲਗਾਤਾਰ ਪਿਛਲੇ ਸਮੇਂ ਤੋਂ ਬੇਨਤੀ ਮੈਂ ਕਰਦਾ ਆ ਰਿਹਾ। ਔਰ ਧੰਨ ਮਾਤਾ ਗੰਗਾ ਜੀ ਨਿਤਨੇਮ ਅਤੇ ਸਿਮਰਨ 'ਚ ਪਰਪੱਕ ਨੇ, ਹਰ ਰੋਜ਼ ਨਿਤਨੇਮ ਕਰਨਾ ਬਾਣੀ ਦਾ। ਧੰਨ ਮਾਤਾ ਗੁਜਰੀ ਜੀ ਹਰ ਰੋਜ਼ ਨਿਤਨੇਮ ਕਰਦੇ ਬਾਣੀ ਦਾ। ਇੱਕ ਦਿਨ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਮਾਤਾ ਗੁਜਰੀ ਜੀ, ਅਤੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀ ਨੂੰ ਮੱਥਾ ਟੇਕਣ ਆਏ, ਨਮਸਕਾਰ ਕੀਤੀ ਆਪਣੇ ਮਾਂ ਦੇ ਚਰਨਾਂ ਵਿੱਚ, ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰੂ ਦੇ ਸਮਾਨ ਮਾਂ ਹੈ ਸਤਸੰਗੀਓ, ਚਰਨਾਂ 'ਤੇ ਮੱਥਾ ਟੇਕਿਆ। ਅਤੇ ਮਾਤਾ ਜੀ ਨੇ ਬਚਨ ਕੀਤਾ, ਲਾਲ ਜੀ ਮੈਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੀ ਸੀ ਅਤੇ ਰੋਜ਼ ਪੜ੍ਹਦੀ ਅਤੇ ਮੇਰੇ ਮਨ 'ਚ ਵਿਚਾਰ ਆਉਂਦਾ ਹੈ ਕੋਈ ਐਸਾ ਮਹਾਂਪੁਰਸ਼ ਹੋਵੇਗਾ ਐਸਾ। ਮਾਤਾ ਜੀ ਕਹਿੰਦੇ ਨਾਮੀ ਅਸ਼ਟਪਦੀ ਪੜ੍ਹਦਿਆਂ ਪੜ੍ਹਦਿਆਂ ਮੈਂ ਬਚਨ ਰੋਜ਼ ਪੜ੍ਹਦੀ ਅਤੇ ਵਿਚਾਰਦੀ ਹਾਂ, ਪ੍ਰਭ ਕੀ ਆਗਿਆ ਆਤਮ ਹਿੱਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਸੋ ਐਸਾ ਕੋਈ ਮਹਾਂਪੁਰਸ਼ ਹੋਵੇਗਾ? ਗੁਰੂ ਜੀ ਕਹਿੰਦੇ, ਗੁਰੂ ਗੋਬਿੰਦ ਸਿੰਘ, ਹਾਂ ਮਾਂ ਜੀ ਹੈ, ਅਤੇ ਦਰਸ਼ਨ ਕਰਵਾਓ ਮਾਤਾ ਜੀ। ਕੱਲ੍ਹ ਨੂੰ ਸਵੇਰੇ ਉੱਠਿਓ, ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਸਿਮਰਨ ਨਿਤਨੇਮ ਬੰਦਗੀ ਕਰਿਓ, ਫਿਰ ਤੁਸੀਂ ਉਸ ਤੋਂ ਬਾਅਦ ਵਿੱਚ ਆਪਣੇ ਹੱਥੀਂ ਸਾਰੀ ਸੇਵਾ ਕਰਨੀ ਹੈ, ਪ੍ਰਸ਼ਾਦੇ ਪਕਾਉਣੇ ਨੇ, ਸਾਰੀ ਸੇਵਾ ਹੱਥੀਂ ਕਰਨੀ ਹੈ, ਇਸ ਸੇਵਾਦਾਰਨੀ ਨੂੰ ਨਾਲ ਨਹੀਂ ਲਾਉਣਾ। ਅਤੇ ਮਨ ਦੇ ਸੰਕਲਪ ਕਰ ਲੈਣਾ ਹੈ ਕਿ ਜਿਹੜਾ ਵੀ ਕੋਈ ਪੂਰਨ ਸੰਤ ਹੋਵੇ ਮੇਰਾ ਪ੍ਰਸ਼ਾਦਾ ਆ ਕੇ ਛਕੇ। ਮਾਤਾ ਜੀ ਸਵੇਰੇ ਉੱਠੇ, ਆਪਣਾ ਨਿਤਨੇਮ ਸਿਮਰਨ ਕੀਤਾ, ਅਰਦਾਸ ਕੀਤੀ, ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਪੂਰਨ ਸੰਤ ਦੇ ਦਰਸ਼ਨ ਕਰਨੇ ਨੇ। ਜਿਹੋ ਜਿਹਾ ਬਾਣੀ 'ਚ ਲਿਖਿਆ ਹੈ, ਪ੍ਰਭ ਕੀ ਆਗਿਆ ਆਤਮ ਹਿੱਤਾ ਵੈ, ਪਰਮਾਤਮਾ ਦੀ ਆਗਿਆ ਨੂੰ ਆਤਮਾ ਦੇ ਹਿੱਤ ਦੇ ਨਾਲ ਮੰਨੇ। ਸੋ ਖੁਸ਼ੀ ਅਤੇ ਗਮੀ ਵਿੱਚ ਇੱਕ ਸਮ ਬਿਰਤੀ ਰਹੇ, ਜ਼ਹਿਰ ਅਤੇ ਅੰਮ੍ਰਿਤ ਜੀ ਦੀ ਨਿਗਾਹ 'ਚ ਇੱਕੋ ਜਿਹੇ ਨੇ, ਇਹੋ ਜਿਹੇ ਮਹਾਂਪੁਰਸ਼ ਦੇ ਦਰਸ਼ਨ ਕਰਵਾਓ। ਮਾਤਾ ਜੀ ਸਵੇਰੇ ਉੱਠੇ, ਉੱਠ ਕੇ ਉਹਨਾਂ ਨੇ ਚੁੱਲ੍ਹਾ ਚੌਂਤਰਾ ਸਾਫ਼ ਕੀਤਾ, ਬਰਤਨ ਸਾਫ਼ ਕੀਤੇ, ਬੜੀ ਸ਼ੁੱਧਤਾ ਨਾਲ ਬੜੇ ਪਿਆਰ ਨਾਲ ਲੰਗਰ ਪਕਾਉਣਾ ਸ਼ੁਰੂ ਕੀਤਾ। ਜਦੋਂ ਲੰਗਰ ਪੱਕ ਗਿਆ ਤਾਂ ਮਹਾਂਪੁਰਸ਼ ਨੇ ਆ ਕੇ ਦਰਸ਼ਨ ਦੇ ਦਿੱਤੇ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਭਾਵਨਾ ਦੀ ਗੱਲ ਸਤਸੰਗ, ਮਹਾਂਪੁਰਸ਼ ਕੌਣ ਸੀ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਵਿੱਚ ਸੱਤਵੇਂ ਥਾਂ 'ਤੇ ਬਾਬਾ ਰਾਮ ਕੁਇਰ ਜੀ, ਅੰਮ੍ਰਿਤਸਰ ਸਾਹਿਬ ਸੀ। ਮਾਤਾ ਜੀ ਨੇ ਕੀਤਾ ਯਾਦ, ਕਹਿੰਦੇ ਛੇਤੀ ਘੋੜਾ ਲਿਆਓ ਸਾਡਾ। ਘੋੜਾ ਲਿਆਂਦਾ ਅਤੇ ਸਤਸੰਗੀ ਬਾਬਾ ਰਾਮ ਕੁਇਰ ਜੀ ਘੋੜੇ 'ਤੇ ਸਵਾਰ ਹੋ ਕੇ ਬਹੁਤ ਤੇਜ਼ੀ ਨਾਲ ਘੋੜਾ ਭਜਾਇਆ, ਅਤੇ ਕਿੱਥੇ ਆਨੰਦ ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਕਿੱਥੇ ਹੈ? ਮਾਤਾ ਜੀ ਦੇ ਪ੍ਰਸ਼ਾਦਾ ਪਾਣੀ ਪਕਾਉਂਦਿਆਂ ਪਕਾਉਂਦਿਆਂ ਪਕਾਉਂਦਿਆਂ ਮਹਾਂਪੁਰਸ਼ ਉੱਥੇ ਜਾ ਪਹੁੰਚਿਆ। ਇਹ ਮਹਾਂਪੁਰਸ਼ ਕੌਣ ਸੀ? ਬਾਬਾ ਰਾਮ ਕੁਇਰ ਜੀ, ਕੌਰ ਨਹੀਂ, ਕੱਕੇ ਔਂਕੜ ਈੜੀ ਸਿਆਰੀ ਰਾਰਾ ਕੁਇਰ। ਇਹ ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਸੱਤਵੇਂ ਥਾਂ 'ਤੇ, ਅਤੇ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਇਸ ਪੁੱਤਰ ਨੇ। ਦੂਸਰੀ ਬੇਨਤੀ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲੱਗਣਾ ਹੈ ਨਾ, ਬਾਬਾ ਰਾਮ ਕੁਇਰ ਜੀ ਦੀ ਉਮਰ 2.5 ਸਾਲ ਦੀ ਹੈ,
ਕੇਵਲ 2.5 ਸਾਲ। ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਨੇ। ਪ੍ਰਿਥੀ ਵੈਰੂ ਧੀਰਮਲ ਜਿਹੜਾ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਹੈ। ਧੰਨ ਧੰਨ ਗੁਰੂ ਹਰ ਰਾਇ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਵੱਡਾ ਵੀਰ ਹੈ। ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਤਾਇਆ ਹੈ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਚਾਚਾ ਹੈ। ਸਮਝੇ, ਇਹਨੇ ਜਿਹੜਾ ਧੀਰਮਲ ਸੀ ਇਹਨੇ ਆਪਣੇ ਆਦਮੀ ਭੇਜੇ ਕਰਤਾਰਪੁਰ ਸਾਹਿਬ ਤੋਂ ਰਮਦਾਸ ਪਿੰਡ। ਕਹਿੰਦੇ ਇੱਥੇ ਛੋਟਾ ਜਿਹਾ ਬੱਚਾ ਬਾਬਾ ਬੁੱਢਾ ਸਾਹਿਬ ਦੀ ਅੰਸ ਬੰਸ ਵਿੱਚੋਂ 7ਵੇਂ ਥਾਂ 'ਤੇ ਉਹਨੂੰ ਚੁੱਕ ਲਿਆਓ, ਜੇ ਉਹ ਮੇਰੇ ਮੱਥੇ 'ਤੇ ਤਿਲਕ ਲਾ ਦੇ ਗੁਰਤਾਗੱਦੀ ਦਾ ਮੈਂ ਗੁਰੂ ਬਣ ਜਾਂਗਾ। ਖਿਆਲ ਕਰਿਓ, ਉਹਦੇ ਚੇਲੇ ਗਏ ਨੇ ਜਾ ਕੇ ਪਰਿਵਾਰ ਨੂੰ ਮਿਲੇ ਨੇ, ਕਹਿਣ ਲੱਗੇ ਕਿ ਬਾਬਾ ਜੀ ਨੂੰ ਲਿਜਾਣਾ, ਕਿੱਥੇ ਲਿਜਾਣਾ, ਕਰਤਾਰਪੁਰ ਸਾਹਿਬ ਕੀ ਕਰਨਾ। ਕਹਿੰਦੇ ਧੀ ਜਿਹੜਾ ਪ੍ਰਿਥੀ ਧੀਰਮਲ ਹੈ ਉਹਨੂੰ ਗੁਰਤਾਗੱਦੀ ਦਾ ਤਿਲਕ ਲਾਉਣਾ। ਬਾਬਾ ਜੀ ਨੇ ਨਾਂਹ ਕਰਤੀ, 2.5 ਸਾਲ ਦੇ ਬੱਚੇ ਨੂੰ ਕੀ ਪਤਾ। ਬਾਬਾ ਜੀ ਕਹਿੰਦੇ ਨਾ, ਗੁਰੂ ਹੈ ਅਨੰਦਪੁਰ ਸਾਹਿਬ, ਉੱਥੇ ਜਾਵਾਂਗਾ। ਘੋੜਾ ਤਿਆਰ ਕੀਤਾ ਸਤਸੰਗੀਓ, ਬਾਬਾ ਰਾਮ ਕੌਰ ਜੀ ਸੇਵਕ ਦੇ ਨਾਲ ਬੈਠ ਕੇ ਅਨੰਦਪੁਰ ਸਾਹਿਬ ਗਏ। ਗੁਰੂ ਗੋਬਿੰਦ ਸਿੰਘ ਦੀ ਉਮਰ 9 ਸਾਲ ਦੀ ਹੈ, 2.5 ਸਾਲ ਦੀ ਉਮਰ 'ਚ ਬਾਬਾ ਰਾਮ ਕੌਰ ਜੀ ਨੂੰ ਸੇਵਕ ਨੇ ਕੁਛੜ ਚੁੱਕਿਆ ਅਤੇ ਬਾਬਾ ਜੀ ਨੇ ਕੇਸਰ ਦਾ ਤਿਲਕ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਦੇ ਮੱਥੇ 'ਚ ਲਾ ਤਾ। ਇਹ ਗੁਰੂ ਹੈ, ਇੰਨਾ ਸਿੱਖ ਸੁਚੇਤ ਹੋਣਾ ਚਾਹੀਦਾ ਪਿਆਰਿਓ। ਇਹ ਨਹੀਂ ਜਦ ਨੂੰ ਮਰਜ਼ੀ ਮੂੰਹ ਚੁੱਕਿਆ ਅਤੇ ਤੁਰ ਪਏ ਸਿੱਖ ਗੁਰੂ ਦਾ। ਗੁਰੂ ਦਾ ਸਿੱਖ ਗੁਰੂ ਦੇ ਨਾਲ ਅੰਦਰੋਂ ਜੁੜਿਆ ਹੋਵੇ। ਰੋਜ਼ ਆਪਾਂ ਪੜ੍ਹਦੇ ਹਾਂ ਅਨੰਦ ਸਾਹਿਬ ਦੀ 21ਵੀਂ ਪੌੜੀ, ਜੇ ਕੋ ਸਿੱਖ ਗੁਰੂ ਸਿਹਤ ਹੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੇ 'ਤੇ ਆਏ, ਅੰਤਰ ਆਤਮੇ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਔਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਉਹਨੂੰ ਸਿਨਮੁਖ ਕਹਿੰਦੇ ਜਿਹੜਾ ਅੰਦਰੋਂ ਗੁਰੂ ਨਾਲ ਜੁੜਿਆ ਰਹੇ। ਦੁੱਖ ਆਵੇ, ਤਕਲੀਫ ਆਵੇ, ਜੋ ਮਰਜ਼ੀ ਆ ਜਾਏ, ਇੰਨੀ ਤਕਲੀਫ ਨਹੀਂ ਆ ਸਕਦੀ ਪਿਆਰੇ, ਕੋਈ ਸਿਰ 'ਤੇ ਆਰਾ ਰੱਖ ਕੇ ਚੀਰ ਦੇਵੇ, ਗੁਰੂ ਨਾਲੋਂ ਨਹੀਂ ਟੁੱਟੇ, ਮੇਰਾ ਮੂੰਹ ਗੁਰੂ ਵੱਲ ਰੱਖਿਓ। ਸ਼ਹੀਦ ਹੋਣ ਲੱਗੇ ਭਾਈ ਮਤੀਦਾਸ ਜੀ ਅਤੇ ਕਹਿਣ ਲੱਗੇ ਭਾਈ ਮੇਰਾ ਜਿਹੜਾ ਮੂੰਹ ਹੈ ਇਹ ਗੁਰੂ ਵੱਲ ਰੱਖਿਓ, ਮੈਂ ਗੁਰੂ ਦੇ ਦਰਸ਼ਨ ਕਰਦਾ ਕਰਦਾ ਸ਼ਹੀਦ ਹੋ ਜਾਵਾਂ।

0: ਸਾਨੂੰ ਤੇ ਮਾੜੀ ਜਿਹੀ ਤਕਲੀਫ ਆ ਜਾਂਦੀ ਸੀ, ਭਾਈ ਤੁਰਦੇ ਕਿੱਧਰ ਦੀ ਕਿੱਧਰ। ਇਹ ਸਾਨੂੰ ਗੁਰੂ ਨੇ ਸਿੱਖਿਆ ਦਿੱਤੀ ਹੈ। ਗੁਰੂ ਲੱਖਾਂ ਦੀਆਂ ਝੋਲੀਆਂ ਭਰਦਾ, ਆਪਣੇ ਘਰ 25-26 ਸਾਲ ਪੁੱਤਰ ਨਹੀਂ ਹੋਇਆ ਤੇ ਪਿਆਰੇ ਗੁਰੂ ਸਾਨੂੰ ਸਿੱਖਿਆ ਦੇ ਰਿਹਾ। ਭਾਈ ਜੇ ਪੁੱਤ ਨਹੀਂ ਵੀ ਹੁੰਦਾ ਤੇ ਪਰਮਾਤਮਾ ਨਾਲ ਜੁੜੇ ਰਹੋ, ਇਹ ਨਹੀਂ ਇੱਧਰ ਭੱਜ ਗਏ ਉੱਧਰ ਭੱਜ ਗਏ, ਕਦੀ ਕਿਤੇ ਸਿਆਣਿਆਂ ਕੋਲ ਕਦੀ ਕਿਤੇ ਤੁਰ ਪਏ। ਪਰਮਾਤਮਾ ਨਾਲ ਜੁੜੇ ਰਹੋ, ਵਾਹਿਗੁਰੂ ਨਾਲ। ਇਹ ਦਾਤਾਂ ਤਾਂ ਮਿਲਦੀਆਂ ਪਿਆਰੇ, 6 ਸਾਲ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ, 25-26 ਸਾਲ ਬਾਅਦ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਆਹ ਤੋਂ ਪਿੱਛੋਂ ਪ੍ਰਕਾਸ਼ ਹੋਇਆ। ਮਤਲਬ ਹੈ ਕਿ ਐਸੀਆਂ ਬਖਸ਼ਿਸ਼ਾਂ ਧੰਨ ਧੰਨ ਗੁਰੂ ਨਾਨਕ ਦੇਵ ਦੇ ਘਰ ਦੀਆਂ ਨੇ। ਸਤਸੰਗੀਓ, ਇੱਥੇ ਜੁੜੇ ਰਹੋ ਗੁਰੂ ਨਾਲ। ਗੁਰੂ ਘਰ ਦੇ ਵਿੱਚ ਦੇਰ ਹੈ ਹਨੇਰ ਨਹੀਂ। ਤਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਭਲਾ ਕਰਦੇ ਗਏ। ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ। ਸੱਚਖੰਡ ਜਾਣ ਲੱਗੇ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਨੂੰ ਗੁਰਤਾਗਤ ਦੀ ਬਖਸ਼ ਦਿੱਤੀ। ਸੋ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗਮਣੋ ਤੇ ਆਥਮਣੋ ਚੌ ਚੱਕੀ ਕੀਨ ਲੋਆ, ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੂਆ, ਦੂਣੀ ਚੌਣੀ ਕਰਾਂ ਮਾਸ ਸੱਚੇ ਦਾ ਸੱਚਾ ਢੋਆ, ਚਾਰੇ ਜਾਗੇ ਚੌਹ ਜੁਗੀ ਪੰਚਾਇਣ ਆਪੇ ਹੋਆ। ਜਿਹੜੇ ਬਚਨ ਪੜ੍ਹੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅੰਗ 947 ਅੰਗ ਤੇ, ਸਤਸੰਗੀ ਵੈਰੂ 67 ਅੰਗ ਤੇ ਹੈ। ਸੱਤਾ ਤੇ ਬਲਵੰਡਾ ਜੀ ਆਪਣੀ ਵਾਰ ਵਿੱਚ ਦੱਸਦੇ ਨੇ ਕਿ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੂਆ, ਤਖ਼ਤ ਉੱਤੇ ਬੈਠ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਸਿਰ ਤੇ ਜਸਰੂਪੀ ਚੰਦੂਆ ਤੇ ਛਤਰ ਝੂਲਦਾ ਹੈ। ਅਗਲਾ ਬਚਨ ਕੀਤਾ ਹੈ, ਉਗਵਣੋ ਤੇ ਆਥਾਵਣ ਹੋ ਚਾਹੋ ਚੱਕੀ ਕੀਨ ਲੋਆ। ਉਗਵਣੋ ਦਾ ਭਾਵ ਜਿੱਥੋਂ ਸੂਰਜ ਚੜ੍ਹਦਾ, ਆਥਮਣੋ ਦਾ ਭਾਵ ਜਿੱਥੇ ਆਥਣ ਹੁੰਦਾ, ਸਾਰੀ ਧਰਤੀ ਤੇ ਗੁਰਮਤਿ ਦਾ ਪ੍ਰਕਾਸ਼ ਕਰਤਾ। ਉਗਵਣੋ ਤੇ ਆਥਾਵਣ ਹੋ ਚਾਹੋ ਚੱਕੀ ਕੀਨ ਲੋਆ, ਜਿੰਨੀ ਗੁਰੂ ਨਾਲ ਸੇਵਿਓ। ਕਹਿੰਦੇ ਜਿੰਨਾ ਗੁਰਾਂ ਨੇ ਐਸੇ ਗੁਰੂ ਅਰਜਨ ਦੇਵ ਸਾਹਿਬ ਦੀ ਸੇਵਾ ਨਹੀਂ ਕੀਤੀ, ਮਨ ਮੁੱਖਾਂ ਪਿਆ ਮੂਆ, ਇਹੋ ਜਿਹੇ ਮਨਮੁੱਖਾਂ ਨੂੰ ਮੌਤ ਆ ਜਾਏ, ਇਹੋ ਜਿਹਾ ਮਨਮੁੱਖ ਜਿਹੜਾ ਹੈ ਆਤਮਕ ਮੋਤੇ ਮਰੇ, ਜਿਹੜਾ ਐਸੇ ਗੁਰੂ ਦੇ ਨਾਲ ਨਹੀਂ ਜੁੜਦਾ। ਪਿਆਰੇ, ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਐਸਾ ਗੁਰਮਤਿ ਦਾ ਪ੍ਰਕਾਸ਼ ਕੀਤਾ, ਐਸਾ ਜੀਆਂ ਦਾ ਭਲਾ ਕੀਤਾ। ਸਤਸੰਗੀਓ, ਬੇਅੰਤ ਆਤਮਾਵਾਂ ਨੂੰ ਪਰਮਾਤਮਾ ਨਾਲ ਜੋੜਿਆ, ਨਾਮ ਸਿਮਰਨ ਬੰਦਗੀ ਰਾਹੀਂ ਸਿੱਖਾਂ ਦਾ ਭਲਾ ਕੀਤਾ, ਸਿੱਖਾਂ ਦੀ ਰੱਖਿਆ ਕਰਦੇ ਰਹੇ ਗੁਰੂ ਅਰਜਨ ਦੇਵ ਜੀ। ਸਤਿਗੁਰਾਂ ਦੇ ਚਰਨਾਂ ਵਿੱਚ ਪਿਸ਼ਾਵਰ ਤੋਂ 2 ਸਿੱਖ ਪਹੁੰਚੇ। ਧਿਆਨ ਨਾਲ ਸਾਖੀ ਸੁਣਿਓ, ਸਾਡੀ ਜ਼ਿੰਦਗੀ ਵਿੱਚ ਕੰਮ ਆਏਗੀ। ਸਾਖੀ ਦਾ ਮਤਲਬ ਹੁੰਦਾ ਪ੍ਰਥਾਏ ਸਾਖੀ, ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ, ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਛਾਣੇ। ਇੱਕ ਨੂੰ ਸਿੱਖਿਆ ਦੇ ਕੇ ਸਾਰਿਆਂ ਨੂੰ ਸਾਂਝੀ ਸਿੱਖਿਆ ਦੇਣੀ, ਉਹਨੂੰ ਕਹਿੰਦੇ ਹਨ ਪ੍ਰਥਾਏ ਸਾਖੀ। ਕਿਸੇ ਦੇ ਪ੍ਰਥਾਏ, ਕਿਸੇ ਦੇ ਸਬੱਬ ਵਿੱਚ ਕੋਈ ਬਚਨ ਕਹਿਣਾ ਤੇ ਕਹਿਣਾ ਸਾਰਿਆਂ ਨੂੰ ਸਾਂਝਾ। ਪਿਸ਼ਾਵਰ ਤੋਂ ਸੰਗਤਾਂ ਆਈਆਂ, ਹਜ਼ਾਰਾਂ ਸੰਗਤਾਂ ਆ ਰਹੀਆਂ ਨੇ, ਸੰਗਤਾਂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਆਈਆਂ। ਪਿਸ਼ਾਵਰ ਦੀ ਸੰਗਤ ਆਈ ਸਤਸੰਗੀਓ, ਉਹਨਾਂ ਨੇ ਆ ਕੇ ਗੁਰੂ ਅਰਜਨ ਦੇਵ ਦੀ ਹਾਜ਼ਰੀ ਭਰੀ, ਕੋਈ ਦਿਨ ਰਹੇ, ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਦੇ ਬਚਨ ਸੁਣੇ, ਜਾਣ ਲੱਗੇ ਨੇ। 2 ਸਿੱਖਾਂ ਨੇ ਬੇਨਤੀ ਕੀਤੀ, ਇੱਕ ਸੀ ਭਾਈ ਤਿਲਕੂ ਜੀ, ਦੂਜਾ ਦਾ ਨਾਂ ਸੀ ਭਾਈ ਕਟਾਰੂ ਜੀ, ਇਹ ਪੁਰਾਣੇ ਸਿੱਖਾਂ ਦੇ ਨਾਮ ਸੀ ਪਿਆਰੇ। ਵੈਸੇ ਭਾਈ ਤਿਲਕੂ ਜੀ ਅਤੇ ਭਾਈ ਕਟਾਰੂ ਜੀ ਦੋਨੋਂ ਹੀ ਇਹ ਕਾਬਲ ਸ਼ਹਿਰ ਦੇ ਵਿੱਚ ਜੋਬ ਕਰਦੇ ਨੇ, ਰਹਿੰਦੇ ਪਿਸ਼ਾਵਰ ਹੈ ਅਤੇ ਇਹ ਜੋਬ ਕਰਦੇ ਨੇ ਸਤਸੰਗੀਓ ਕਾਬਲ ਦੇ ਹਾਕਮ ਦੇ ਕੋਲ। ਇੱਕ ਜੋਬ ਕਰਦਾ ਉਹਦਾ ਬਾਰਡੀ ਗਾਰਡ ਹੈ, ਅੰਗ ਰੱਖਿਅਕ ਹੈ, ਅਤੇ ਸਤਸੰਗੀਓ ਭਾਈ ਤਿਲਕੂ ਜੀ, ਅਤੇ ਜਿਹੜੇ ਭਾਈ ਕਟਾਰੂ ਜੀ ਨੇ ਇਹ ਤੜਵਈ ਦਾ ਕੰਮ ਕਰਦੇ। ਤੜਵਈ ਕੀ ਸਤਸੰਗੀ, ਜਿਵੇਂ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਦੇ ਵਿੱਚ ਸਰਕਾਰੀ ਡੀਪੂ ਉੱਤੇ ਸੱਚੇ ਪਾਤਸ਼ਾਹ ਜੀ ਜਿਨਸ ਤੋਲ ਤੋਰ ਕੇ ਦਿੰਦੇ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਅਤੇ ਆਮ ਪਬਲਿਕ ਨੂੰ ਵੀ ਉਹ ਰਾਸ਼ਨ ਦਿੰਦੇ ਨੇ। ਇੱਦਾਂ ਹੀ ਜਿਹੜਾ ਸਤਸੰਗੀ ਭਾਈ ਕਟਾਰੂ ਜੀ ਸੀ, ਇਹ ਸੀ ਤੜਵਈ, ਮਤਲਬ ਕਿ ਸਰਕਾਰੀ ਸਟੋਰ ਉੱਤੇ ਇਹ ਗੁਰੂ ਦਾ ਪਿਆਰਾ ਨਾਲ ਤੇ ਸਿਮਰਨ ਕਰਦਾ, ਨਾਲ ਬੰਦਗੀ ਕਰਦਾ, ਨਾਲ ਭਗਤੀ ਕਰਦਾ ਹੈ ਅਤੇ ਨਾਲ ਦੀ ਨਾਲ ਸਤਸੰਗੀ ਉਹ ਸਹੀ ਤੋਲ ਕੇ ਦਿੰਦਾ, ਸਹੀ ਨਾ ਘੱਟ ਅਤੇ ਨਾ ਵੱਧ। ਗੁਰੂ ਨਾਨਕ ਦੇਵ ਜੀ ਤੋਲ ਰਹੇ ਨੇ ਤੱਕੜੀ ਨਾਲ, ਜਦੋਂ ਤੋਲਦੇ ਨੇ ਸੱਚੇ ਪਾਤਸ਼ਾਹ ਇੱਕ ਇੱਕ ਇੱਕ ਹੀ ਕਹੀ ਜਾਂਦੇ ਆ, ਸੱਚੇ ਪਾਤਸ਼ਾਹ ਗਾਂਹ ਵੀ ਕੋਈ ਗਿਣ ਲਓ, ਗਿਣਦਿਆਂ ਗਿਣਦਿਆਂ ਗਿਣਦਿਆਂ ਧੰਨ ਗੁਰੂ ਨਾਨਕ ਦੇਵ ਜੀ 7 ਉੱਤੇ ਖਲੋ ਗਏ, 7 7 7, ਮਹਾਰਾਜ ਗਾਂਹ ਵੀ ਗਿਣ ਲਓ, 8 ਵੀ ਆਉਂਦਾ, 9 ਵੀ ਆਉਂਦਾ, फिर सच्चे पातशाह नौ उत्ते खलो गए। नौ नौ नौ नौ ही गिणी जाते ने, महाराज गांह भी गिण लो। फिर तेरह ते खड़े हो गए, तेरह तेरह तेरह तेरह तो तेरह हो गया। महाराज विचली गिणती क्यों नहीं करते, एक गिण के फिर सत्त फिर नौ फिर तेरह। तो सच्चे पातशाह कह लगे परमात्मा एक है, उहदा नाम सत्त है। नौ दा अर्थ नौ, नौ नौ दा अर्थ नाम। कहिंदे परमात्मा एक है, उहदा जिहड़ा नौ नां है वह सत्त है, ते सारा कुछ परमेश्वर दा। तेरा तेरा वाहिगुरू तेरा। वह गुरु का सिख जिहड़ा भाई कटारू जी सी, दुकान ते वह कम करदा सरकारी डिपू ते, ते एक रा बट्टे विकण वास्ते आ गए। बट्टे कोई भाई लेके आया भी बट्टे लै लो, उन्हें उन्होंने लोड़ सी बट्टे की, उन्हें बट्टा एक लै लिया। उस बट्टे नाल तोल तोल के जिनस दई जाए, तोल तोल के जिनस दई जाए, वाहिगुरू सारा कुछ तेरा। चुगलखोर बंदे होंगे हरेक थान, इन्हां दी अपनी ड्यूटी होंगी प्यारिओ। हर रोज़ आप सुखमनी साहिब विच पढ़ते हाँ श्लोक, संत सरण जो जन परै सो जन उधर नहार, संत की निंदा नानका बोहर बोहर अवतार। सो निंदकां दी अपनी ड्यूटी होंगी प्यारी चुगलखोरां दी। किसी चुगलखोर ने नवाब नूं जाके चुगली की, जिहड़ा तुहाडा तड़वई है ना सरकारी डिपू ते तोल के दिंदा, वह जिनस घट तोल के दे रहा, वह जिनस घट तोल के दे जा रहा। सरकारी अफसर भेजे गए, जाओ तो जाके उहदे बट्टे चैक करो। सरकारी अफसर आ गए, उन्होंने कहा भाई तेरे बट्टे तोलने ने। हुण गुरु दे सिख दे मन च मैल है नहीं, वह दिलों घट तोल नहीं सी रहा। उन्होंने जो सरकारी बट्टे लियांदे सी, एक बन्ने पलड़े जो पा लै, एक बन्ने भाई कटारू जी वाला जिहड़ा बट्टा सी ना सत्संगी वह पाया। हुण गुरु दे सिख ने अंतर आत्मे अरदास की, हे गुरु अर्जन देव सच्चे पातशाह मैं तुहाडा नाम तरीक सिख आ, लाज रखियो सच्चे पातशाह मेरे ते मेहर करियो। जे महाराज जो कोई बदनामी हुई तो सिख दी होनी है, तो जे सिख दी हुंदी तो गुरु घर दी होएगी। महाराज मेरे मन च कोई खोट नहीं, महाराज अंतर आत्मे अरदास करी गया। उधर सत्संग जदों ने तकड़ी च दोवें बट्टे पा लिया, एक बने सरकारी बट्टा, एक बने भाई कटारू जी वाला बट्टा पा लिया। उधर गुरु अर्जन देव जी अमृतसर दे संगतां नूं निहाल करदे ने। किसी सिख ने गुरु चरणा चा के पंज पैसे रखे, माया ते आउंदी सत्संगीओ, बेअंत माया आ रही, प्रबंधकां ने इहदा प्रबंध करना। हुण गुरु नूं माया नाल की सत्संगी, कोई टेके मत्था कोई ना टेके, कोई खाली हत्थी आए, कोई एक डालर ला दे, कोई भी कोई सौ पा जाए, प्रसाद तो सारे गुरु ने देना। जो लैना प्रसाद, यह थोड़ा कहना भाई तू मत्था नहीं टेके तेन प्रसाद नहीं देना, वो तो हरेक मिलेगा। गुरु ने उन्हें चीज़ों का वास्ता नहीं, गुरु तो प्रेम वेंदा, गोविंद पाओ भगत का भुखा। हुण गुरु अर्जन देव जी के चरणों माया चढ़ रही है, प्रबंधक प्रबंध कर दे सामभ दे माया। पांच पैसे आए, मारे ने फड़ ले, सच्चे पातशाह ने अपने हाथ से रख ले। सत्संगी कदे ऐ हाथ से रख दे, कदे इतने रख दे, कदी पांच पैसे इधर रख लेंदे, कदी इधर रख लेंदे। सिख हैरान है कि खेड अज ते जदों एक खेड वापर चुकी, कौतक वापर गया। सिखा बेनती की, मारे की कौतक सी? कहिंदे भाई साडा सिख है बड़ा प्यारा गुरसिख भाई कटारू, सरकारी लगा डिपू ते जॉब करदा उत्थे, ते दिलों इमानदार ते सिमरन करदा वाहिगुरू दा। किसी ने चुगली कर दिती, कोई बट्टे बेचण आया सी ते उहनूं नहीं सी पता बट्टा घट है, वह तोली गया। असल विच बट्टा जिहड़ा सी पंज पैसे घट सी तोल विच। हुण जदों वह सरकारी अफसर आ के जदों भाई कटारू जी वाला बट्टा सज्जे पल्ले च पाउंदे ने, गुरु अर्जन देव जी पंज पैसे इधर रख लेंदे आ, जदों फिर वह दूजे पलड़े च पा के तोलदे, कितें इधर पलड़े च ना फर्क होवे, गुरु अर्जन देव जी इधर रख लेंदे पंज पैसे। उन्हें कई बार कोले बट्टा पूरा निकलिया। प्यार ना बोलो सतनाम वाहिगुरु। सिख नूं सी पता असल विच बट्टा जिहड़ा सी पंज पैसे तोल विच घट सी। सरकारी अफसर चले गए। हुण भाई कटारू जी ने वेख्या कि यह कारण की बनिया, उन्हें जदों बट्टा दुबारा कल्या ने तोलिया तो वेख्या पंज पैसे घट तोल दे विच। यह गुरु अर्जन देव जी ने कृपा की, वेखो उहदी इज्जत रखी, उहदी पैज रखी। समा लंघदा गया। दूजा सिख सी भाई तिलकू, ये समय दे हाकम दा अंग रखियक सी, बारडी गारड सी प्यारिओ, उहदी शरीर की रख्या करदा सी, ते उहने भरोसा कीता सी गुरु दा सिख कदे बेईमान नहीं हुंदा, बहादुर हुंदे ने। अज भी प्यारिओ साडी कौम सब तो बहादुर मन्नी गई है। जदों किते भी देश नूं कौम नूं लोड़ पई है, सब तो वध असी गोलियां खाधियां, ਅੰਗਰੇਜ਼ਾਂ ਦੇ ਵੇਲੇ 92% ਦੇ ਕਰੀਬ ਅਸੀਂ ਸ਼ਹੀਦੀਆਂ ਪਾਈਆਂ। ਸਤਸੰਗੀਓ, ਜਲਿਆਂ ਵਾਲੇ ਬਾਗ 1300 ਦੇ ਕਰੀਬ ਸ਼ਹੀਦ ਹੋਏ, 700 ਸਿੱਖ ਉਹਦੇ 'ਚ, 1300 ਦੇ ਵਿੱਚੋਂ 700 ਗੁਰੂ ਦਾ ਸਿੱਖ, 122 ਨੂੰ ਫਾਂਸੀ ਲੱਗੀ ਉਹ 'ਚ ਟੋਟਲ ਹੀ ਗੁਰੂ ਦੇ ਸਿੱਖ, ਘਰ ਘਾਟ ਜਿਹੜੇ ਜ਼ਬਤ ਕੀਤੇ ਗਏ ਉਹਨਾਂ 'ਚੋਂ ਵੀ ਸਿੱਖ ਜ਼ਿਆਦਾ, ਮਤਲਬ ਅਸੀਂ ਸਭ ਤੋਂ ਅੱਗੇ। ਹੁਣ ਵੀ ਕਿਤੇ ਦੇਸ਼ ਨੂੰ ਲੋੜ ਪੈ ਜਾਏ ਸਭ ਤੋਂ ਵੱਧ ਤਿਰੰਗਿਆਂ ਦੇ ਵਿੱਚ ਲੋਥਾਂ ਜਿਹੜੀਆਂ ਸਾਡੇ ਬੱਚਿਆਂ ਦੀਆਂ ਆਉਂਦੀਆਂ, ਸਭ ਤੋਂ ਵੱਧ ਲੋਥਾਂ ਆਉਂਦੀਆਂ ਸਾਡੇ ਪੰਜਾਬ ਦੇ ਜਾਇਆਂ ਦੀਆਂ ਆਉਂਦੀਆਂ। ਪਿਆਰੇ, ਸਿੱਖਾਂ ਨੂੰ ਕੋਈ ਗਦਾਰ ਕਹੇ, ਸਿੱਖਾਂ ਨੂੰ ਕੋਈ ਸਤਸੰਗੀ ਉਹ ਅੱਤਵਾਦੀ ਵੱਖਵਾਦੀ ਕਹੇ, ਸਾਡੇ ਅੰਦਰ ਸਾਨੂੰ ਪਤਾ ਅਸੀਂ ਦੇਸ਼ ਭਗਤ, ਸਾਡੇ ਨੂੰ ਦੇਸ਼ ਭਗਤ ਵੱਡਾ ਕੋਈ ਨਹੀਂ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਰਗਾ ਦੇਸ਼ ਭਗਤ ਕੋਈ ਹੋ ਸਕਦਾ? ਉਹ ਵੱਖਰੀ ਚੀਜ਼ ਹੈ ਪਿਆਰਿਓ, ਕੜਾਹੀ ਦੇ ਕੁੰਡਿਆਂ ਵਰਗੇ ਕੰਨ ਹੋਣ ਅਤੇ ਉਹਨੂੰ ਰਾਸ਼ਟਰ ਪਿਤਾ ਕਵੇ ਕੋਈ। ਰਾਸ਼ਟਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੈ, ਜਿਹਨੇ ਆਪਣੇ ਲਾਲ ਵਾਰ 'ਤੇ ਆਪਣਾ ਪਿਤਾ 9 ਸਾਲ ਦੀ ਉਮਰ 'ਚ ਵਾਰਿਆ, ਆਪਣੇ ਪਿਆਰੇ ਬੱਚੇ ਵਾਰ 'ਤੇ, ਆਪਣੀ ਮਾਂ ਵਾਰ 'ਤੇ, ਆਪਣੇ ਮਾਮਾ ਜੀ ਦਾ ਸਾਰਾ ਪਰਿਵਾਰ ਵਾਰਤਾ, ਆਪਣੀ ਭੂਆ ਜੀ ਦੇ 5 ਪੁੱਤ ਵਾਰ 'ਤੇ ਇਸ ਦੇਸ਼ ਲਈ। ਖਿਆਲ ਕਰਿਓ, ਆਪਾਂ ਨੂੰ ਇਹ ਯਾਦ ਹੈ ਗੁਰੂ ਜੀ ਦੇ ਪਿਤਾ ਜੀ ਸ਼ਹੀਦ ਹੋਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਜੀ ਦੇ 4 ਲਾਲ ਸ਼ਹੀਦ ਹੋਏ, ਗੁਰੂ ਜੀ ਦੇ ਮਾਤਾ ਧੰਨ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ, ਪਰ ਬੇਨਤੀ ਕਰਦੇ ਗੁਰੂ ਜੀ ਦੇ ਮਾਮਾ ਜੀ, ਮਾਮਾ ਕਿਰਪਾਲ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਆਪਣੇ ਪੁੱਤਰਾਂ ਸਮੇਤ ਸ਼ਹੀਦ ਹੋਏ ਨੇ। ਪਿਆਰਿਓ, ਉਹ ਗੁਰੂ ਜੀ ਦੇ ਮਾਮਾ ਜੀ ਨੇ। ਫਿਰ ਗੁਰੂ ਜੀ ਦੀ ਭੂਆ ਬੀਬੀ ਵੀਰੋ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਭੂਆ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਭੈਣ, ਉਹਦੇ 5 ਪੁੱਤਰ ਨੇ, ਭਾਈ ਸੰਗੋ ਸ਼ਾਹ, ਅਜੀਤ ਮੱਲ, ਮਾਰੀ ਚੰਦ ਆਦਿਕ, ਗੰਗਾ ਰਾਮ, ਇਹ 5 ਦੇ 5 ਹੀ ਅਨੰਦਪੁਰ ਸਾਹਿਬ ਦੇ ਜੰਗਾਂ 'ਚ ਸ਼ਹੀਦ ਹੋਏ ਨੇ। ਸਤਸੰਗੀਓ, 5 ਭੂਆ ਦੇ ਪੁੱਤ, ਮਾਮੇ ਦਾ ਸਾਰਾ ਪਰਿਵਾਰ ਅਤੇ ਗੁਰੂ ਜੀ ਦਾ ਆਪਣਾ ਪਰਿਵਾਰ, ਦੇਸ਼ ਕੌਮ ਲਈ ਉਹਨੇ ਸ਼ਹੀਦੀਆਂ ਦਿੱਤੀਆਂ। ਸਤਸੰਗੀਓ, ਇੰਨੀ ਵੱਡੀ ਕੁਰਬਾਨੀ ਹੈ ਗੁਰੂ ਦੇ ਲਾਲਾਂ ਦੀ। ਅੱਜ ਵੀ ਕਿਤੇ ਦੇਸ਼ ਨੂੰ ਲੋੜ ਪੈ ਜਾਵੇ, ਬਾਰਡਰ 'ਤੇ ਹਿਲਜੁਲ ਹੋਵੇ, ਸਭ ਤੋਂ ਅੱਗੇ ਸਿੱਖਾਂ ਨੂੰ ਲਾਇਆ ਜਾਂਦਾ। ਬੜੇ ਬਹਾਦਰ ਹੁੰਦੇ ਜੀ, ਬੜੀ ਬਹਾਦਰ ਕੌਮ ਹੈ। ਜਦੋਂ ਅਸੀਂ ਹੱਕ ਲੈਣ ਦੀ ਗੱਲ ਕਰਦੇ, ਹੱਕ ਅੱਤਵਾਦੀ ਹੈ, ਇਹ ਵੱਖਵਾਦੀ ਨੇ, ਇਹ ਗਦਾਰ ਨੇ। ਸਤਸੰਗੀਓ, ਸਾਨੂੰ ਕੋਈ ਦੇਸ਼ ਭਗਤੀ ਸਿਖਾਵੇ ਤਾਂ ਸਤਸੰਗ ਠੀਕ ਨਹੀਂ। ਸਾਡੇ ਨਾਲੋਂ ਦੇਸ਼ ਭਗਤ ਵੱਡਾ ਕੋਈ ਨਹੀਂ। ਸਾਡੇ ਨਾਲ ਪਿਆਰ ਕਰੋ, ਸਾਡੇ ਨਾਲ ਸਾਡਾ ਹੱਕ ਦਿਓ, ਅਸੀਂ ਸਭ ਤੋਂ ਅੱਗੇ ਹੋ ਕੇ ਮਰਨ ਨੂੰ ਤਿਆਰ ਰਹਿੰਦੇ ਹਾਂ, ਗੁਰੂ ਮਿਹਰ ਕਰਨ। ਅਤੇ ਮੈਂ ਬੇਨਤੀ ਕਰਿਆ ਸੀ ਕਿ ਉੱਥੋਂ ਕਾਬਲ ਦੇ ਹਾਕਮ ਨੇ ਗੁਰੂ ਦੇ ਸਿੱਖ ਨੂੰ ਵਫ਼ਾਦਾਰ ਜਾਣ ਕੇ ਆਪਣੀ ਫੌਜ 'ਚ ਰੱਖ ਲਿਆ, ਅਤੇ ਫੌਜ ਦੇ ਵਿੱਚੋਂ ਵੀ ਚੁਣ ਕੇ ਜਿਹੜੇ ਸੂਰਮੇ ਸੀ ਆਪਣੇ ਅੰਗ ਰੱਖੇ ਕਲਾ ਲਏ। ਇੱਕ ਦਿਨ ਦਾ ਜ਼ਿਕਰ ਹੈ ਕਿ ਸ਼ਿਕਾਰ ਲਈ ਚੜਿਆ ਸਤਸੰਗੀ ਹਾਕਮ, ਕਾਬਲ ਦਾ ਹਾਕਮ ਸ਼ਿਕਾਰ ਖੇਡਣ ਚਲਾ ਗਿਆ, ਅਤੇ ਨਾਲ ਭਾਈ ਕਟਾਰੂ ਜੀ, ਵਾਹਿਗੁਰੂ ਤਿਲਕੋ ਜੀ, ਉਹ ਬਿਲਕੁਲ ਉਹਦੇ ਨਾਲ ਰਹਿੰਦੇ ਨੇ ਜਿੱਦਾਂ ਬਾਡੀਗਾਰਡ ਰਹਿੰਦੇ ਨੇ, ਜੈਡਰਸ ਰੱਖਿਆ, 4 ਸਿਰੇ ਘੇਰਾ। ਸ਼ਿਕਾਰ ਨਿਕਲਿਆ ਅਤੇ ਭਾਈ ਤਿਲਕੂ ਜੀ ਨੇ ਆਪਣਾ ਘੋੜਾ ਉਹਦੇ ਪਿੱਛੇ ਲਾ ਲਿਆ। ਹਾਕਮ ਨੇ ਲਲਕਾਰਾ ਮਾਰਿਆ, ਕਹਿਣ ਲੱਗੇ ਭਾਈ ਤਿਲਕੂ, ਇਹ ਸ਼ਿਕਾਰ ਨਿਕਲ ਨਾ ਪਾਵੇ, ਇਹ ਭੱਜੇ ਨਾ, ਇਹਨੂੰ ਤੂੰ ਮਾਰਨਾ। ਉਹਨੇ ਲਲਕਾਰਾ ਮਾਰਿਆ, ਹੁਣ ਗੁਰੂ ਦੇ ਸਿੱਖ ਨੇ ਸੱਸੇ ਘੋੜਾ ਪਿੱਛੇ ਭਜਾਏ, ਜ਼ੋਰ ਦੀ ਮਾਰੀ ਕਿਰਪਾਨ, ਅਤੇ ਹਰਨੀ ਸੀ ਉਹ ਚੀਰੀ ਗਈ, ਵੱਢੀ ਗਈ ਸਤਸੰਗੀ, 2 ਟੋਟੇ ਹੋ ਗਈ, ਨਿੱਕੇ ਨਿੱਕੇ ਬੱਚੇ ਤੜਫ ਕੇ ਮਰ ਗਏ ਉਹਦੇ ਪੇੜ 'ਚੋਂ ਨਿਕਲੇ, ਬੜਾ ਆਤਮਾ ਦੁਖੀ ਹੋਈ। ਗੁਰੂ ਨਾਨਕ ਦੇਵ ਜੀ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਮੇਰੇ ਅੰਦਰੋਂ ਦਇਆ ਚਲੀ ਗਈ, ਬੜਾ ਪਰੇਸ਼ਾਨ, ਕਿੰਨੇ ਦਿਨ 'ਤੇ ਜੋਬ 'ਤੇ ਗਿਆ ਹੀ ਨਹੀਂ ਮੈਂ, ਠੀਕ ਨਹੀਂ ਗਾ। ਫਿਰ ਉਹਨੇ ਮਨ 'ਚ ਵਿਚਾਰ ਕੀਤੀ ਕਿ ਜੋਬ ਕਰਦਾ ਨੌਕਰੀ ਜਾਂਦੀ ਰਹੇਗੀ, ਦੁਬਾਰਾ ਮਿਲਣੀ ਨਹੀਂ। ਉਹਨੇ ਕੀਤਾ ਕਿ ਲੱਕੜ ਦੀ ਲੈ ਗਏ, ਲੱਕੜ ਦੀ ਉਹਨੇ ਕਿਰਪਾਨ ਬਣਾ ਕੇ ਅਤੇ ਮੁੱਠਾ ਲੋਹੇ ਦਾ ਲਾ ਲਿਆ ਅਤੇ ਮਿਆਨ 'ਚ ਪਾ ਲਈ, ਅਤੇ ਗਾਂਹ ਤੋਂ ਲੱਕੜ ਦੀ ਕਿਰਪਾਨ ਨਾਲ ਕੋਈ ਵੱਢਿਆ ਹੀ ਨਹੀਂ ਜਾਊਗਾ। ਚੁਗਲੀ ਕਰਤੀ ਕਿਸੇ ਨੇ ਸਤਸੰਗੀਓ, ਚੁਗਲੀ ਕਰਤੀ ਹਾਕਮ ਦੇ ਕੋਲ, ਤੇਰਾ ਅੰਗ ਰੱਖੇ ਕਿ ਤੇਰਾ ਧੋਖਾ ਕਰ ਰਿਹਾ, ਇਹ ਲੋਹੇ ਦੀ ਕਿਰਪਾਨ ਦੀ ਥਾਂ 'ਤੇ ਲੱਕੜ ਦੀ ਕਿਰਪਾਨ ਪਾਈ ਫਿਰਦਾ। ਸਤਸੰਗੀਓ, ਪਰੇਡ ਕਰ ਲਈ ਨਵਾਬ ਨੇ, ਹੁਣ ਸਿੱਧਾ ਤਾਂ ਪੁੱਛ ਨਹੀਂ ਸਕਦਾ, ਮੈਂ ਤਾਂ ਸ਼ੱਕ ਕਰੂੰਗਾ। ਉਹਨੇ ਕੀ ਕੀਤਾ, ਪਰੇਡ ਕਰ ਲਈ, ਸਾਰਿਆਂ ਦੀ ਕਿਰਪਾਨ ਚੈੱਕ ਕਰਨੀ, ਕਿਹੜੀ ਕੰਪਨੀ ਦੀ ਕਿਹੜੀ ਮੋਹਰ ਲੱਗੀ ਹੈ। ਉੱਧਰ ਸਤਸੰਗੀਓ, ਗੁਰੂ ਦੇ ਚਰਨਾਂ 'ਚ ਕਿਸੇ ਨੇ ਲਿਆ ਕੇ ਕਿਰਪਾਨ ਭੇਟ ਕੀਤੀ ਗੁਰੂ ਅਰਜਨ ਦੇਵ ਜੀ ਦੇ, ਅਤੇ ਬੇਨਤੀ ਕਰਦੇ, ਗੁਰੂ ਅਰਜਨ ਦੇਵ ਜੀ ਘੋੜ ਅਸਵਾਰ ਬੜੇ ਤਕੜੇ ਨੇ, ਜਦੋਂ ਗਏ ਸੀ ਨਾ ਫਲੌਰ ਮਾਤਾ ਜੀ ਨੂੰ ਵਿਆਹੁਣ ਵਾਸਤੇ, ਅਤੇ ਪਿੰਡਦਿਆਂ ਨੇ ਕਿਹਾ ਕਿੱਲਾ ਪੁੱਟੋਗੇ ਤਾਂ ਵਿਆਹੁਣਾ, ਉਹ ਕਿੱਲਾ ਨਹੀਂ ਸੀ ਪਿਆਰੇ, ਉਹ ਰੁੱਖ ਸੀ, ਉੱਤੋਂ ਰੁੱਖ ਵੱਢ ਕੇ ਉਹਨੂੰ ਘੜ ਘੜਾ ਕੇ ਕਿੱਲਾ ਬਣਾ ਕੇ ਅਤੇ ਮਿੱਟੀ ਪਾ ਕੇ, ਅਤੇ ਕਹਿੰਦੇ ਕਿੱਲਾ ਪੁੱਟੋ। ਉਹ ਮੂਰਖੋ, ਕਿੱਲਾ ਪਟਾਈ ਦਾ ਨਹੀਂ ਗਡਾਈ ਦਾ ਪਿੰਡ ਦਾ, ਨਹੀਂ ਸਾਡੀ ਸ਼ਰਤ ਹੈ ਜੇ ਕਿੱਲਾ ਪੁੱਟੋਗੇ ਤਾਂ ਅਸੀਂ ਕੁੜੀ ਵਿਆਹੁਣੀ ਹੈ। ਸੱਚੇ ਪਾਤਸ਼ਾਹ ਨੇ ਘੋੜਾ ਦੂਰੋਂ ਲਿਆਂਦਾ, ਜ਼ੋਰ ਦੀ ਮਾਰਿਆ ਸਤਸੰਗੀ ਵਰਸ਼ਾ, ਜੜ੍ਹਾਂ ਸਮੇਤ ਰੁੱਖ ਪੁੜ ਦਿੱਤਾ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਪਿੰਡ ਦੀ ਜੜ੍ਹ ਪੁੱਟੀ ਗਈ। ਜ਼ਿਕਰ ਮਿਲਦਾ ਘੋੜੇ ਨੂੰ ਇੰਨਾ ਜ਼ੋਰ ਲੱਗਾ, ਜਦੋਂ ਜ਼ੋਰ ਦੀ ਵਜ੍ਹਾ ਸਤਸੰਗ ਘੋੜੇ ਦੀ ਜਿਹੜੀ ਸੀ ਨਾ, ਉਸ ਥਾਂ 'ਤੇ ਮੌਤ ਹੋ ਗਈ। ਅੱਜ ਵੀ ਉਸ ਥਾਂ 'ਤੇ ਘੋੜੇ ਦਾ ਥਾਂ ਬਣਿਆ ਜਿੱਥੇ ਘੋੜੇ ਦਾ ਦਫਨ ਕੀਤਾ ਉਹਨੂੰ। ਮਤਲਬ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਘੋੜ ਸਵਾਰੀ ਇੰਨੀ ਹੈ, ਜਿਹੜੀ ਨੇਜੇਬਾਜ਼ੀ ਹੁੰਦੀ ਨਾ ਪਿਆਰੇ, ਹਰੇਕ ਬੰਦਾ ਨਹੀਂ ਕਰ ਸਕਦਾ। ਘੋੜੇ 'ਤੇ ਚੜ੍ਹ ਕੇ ਸਾਹਮਣੇ ਕੋਈ ਸਤਸੰਗ ਕਿੱਲਾ ਉਹਨੂੰ ਪੁੱਟਣਾ, ਉਹਦੇ 'ਚ ਨਿਸ਼ਾਨਾ ਮਾਰ ਕੇ, ਬੜਾ ਚੰਗਾ ਕੋਈ ਟ੍ਰੇਨਡ ਬੰਦਾ ਹੋਵੇ ਤਾਂ ਕਰ ਸਕਦਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸ਼ਸਤਰ ਵਿੱਦਿਆ 'ਚ ਮਾਹਰ ਨੇ, ਕਿਰਪਾਨ ਚਲਾਉਣ ਦੇ ਵਿੱਚ, ਸ਼ਸਤਰ ਵਿੱਦਿਆ ਵਿੱਚ। ਅਤੇ ਬੇਨਤੀ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ, ਤਿੰਨ ਗੁਰੂਆਂ ਨੇ ਜੰਗ ਕੀਤਾ, ਤਿੰਨ ਗੁਰੂਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਹੁਣ ਹੈਰਾਨ ਹੋਵੇ ਗੁਰੂ ਤੇਗ ਬਹਾਦਰ ਜੀ ਨੇ ਜੰਗ ਕਿੱਥੇ ਕਰ ਲਿਆ। ਜਦੋਂ ਪੈਂਦੇ ਖਾਨ ਨਿਮਕ ਹਰਾਮੀ ਹੋ ਕੇ 100,000 ਫੌਜ ਲੈ ਕੇ ਕਰਤਾਰਪੁਰ ਸਾਹਿਬ 'ਤੇ ਹਮਲਾ ਕਰਤਾ ਨਾ, ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ ਸੀ 14 ਸਾਲ ਦੀ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਜੰਗ ਦੇ ਮੈਦਾਨ 'ਚ ਗਏ, ਅਤੇ ਮਾਵਾਂ ਜੰਗ ਵੇਖ ਰਹੀਆਂ ਸੀ ਉੱਤੇ ਕੋਠਿਆਂ 'ਤੇ ਚੜ੍ਹ ਕੇ। ਇਹ ਪਿੰਡ ਦੇ ਵਿੱਚ ਜੰਗ ਹੋਇਆ ਸੀ, ਕਰਤਾਰਪੁਰ ਸ਼ਹਿਰ ਦੇ ਵਿੱਚ ਗਲੀਆਂ 'ਚ। ਅਤੇ ਕਹਿੰਦੇ ਜਦੋਂ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰੇ ਘੋੜੇ 'ਤੇ ਸਵਾਰ ਹੋਏ, ਸ਼ਸਤਰ ਬਸਤਰ ਪਹਿਨ ਲਏ, ਤੁਰ ਪਏ, ਮਾਂ ਨੇ ਵੇਖਿਆ ਧੰਨ ਮਾਤਾ ਨਾਨਕੀ ਨੇ, ਮੇਰਾ ਲਾਲ ਵੀ ਤੁਰ ਪਿਆ, ਭਜਾਏ ਸੇਵਾਦਾਰ, ਉਹਨੂੰ ਮੁੜ ਕੇ ਲਿਆਓ ਨਿਕਾਓ। ਅਤੇ ਜਦੋਂ ਗਏ ਸੇਵਾਦਾਰ ਕਹਿਣ ਲੱਗੇ, ਮਹਾਰਾਜ ਤੁਹਾਡੇ ਮਾਤਾ ਜੀ ਉੱਪਰ ਤੁਹਾਨੂੰ ਵੇਖ ਰਹੇ ਨੇ, ਉਹ ਬੁਲਾ ਰਹੇ ਤੁਹਾਨੂੰ। ਕਹਿੰਦੇ ਜੰਗ 'ਚੋਂ ਵਾਪਸ ਨਹੀਂ ਮੁੜੀ ਜਾਂਦਾ, ਸੂਰਮੇ ਦਾ ਕੰਮ ਨਹੀਂ ਕਿ ਜੰਗ ਵਿੱਚੋਂ ਵਾਪਸ ਮੁੜ ਪਏ। ਬਾਣੀ 'ਚ ਆਪਾਂ ਪੜ੍ਹਦੇ ਹਾਂ, ਮਰਨੇ 'ਤੇ ਕਿਹਾ ਡਰਪਣਾ ਜਬ ਹਾਸ ਹਦੌਰਾ ਲੀਨ, ਜਦੋਂ ਹੱਥ 'ਚ ਖੰਡਾ ਹੀ ਲੈ ਲਿਆ ਪਿਆਰੇ ਫਿਰ ਪਿਆਰੇ ਮੌਤ ਤੋਂ ਕੀ ਡਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਪਸ ਨਹੀਂ ਮੁੜੇ, ਬੜਾ ਭਿਆਨਕ ਜੰਗ ਹੋਇਆ ਸਤਸੰਗੀਓ। 100,000 ਫੌਜ ਚੜ੍ਹ ਕੇ ਆਈ, 1800 ਗੁਰੂ ਦੇ ਸਿੱਖ ਨੇ। ਐਸੀ ਭਿਆਨਕ ਜੰਗ ਹੋਈ ਕਿ ਸਤਸੰਗੀਓ ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸਵੇਰ ਤੋਂ ਸ਼ਾਮ ਤੱਕ ਲੜੇ, ਬੇਅੰਤ ਵੈਰੀਆਂ ਨੂੰ ਮਾਰਿਆ ਸੱਚੇ ਪਾਤਸ਼ਾਹ ਜੀ ਨੇ। ਅਤੇ ਜਦੋਂ ਜੰਗ ਸਮਾਪਤ ਹੋਈ, ਸਾਡੇ ਕੁਝ ਸਰੋਤ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਸੱਦ ਲਿਆ ਆਪਣੇ ਛੋਟੇ ਪੁੱਤ ਨੂੰ, ਕਹਿਣ ਲੱਗੇ ਪੁੱਤ ਮੈਂ ਤਾਂ ਤੇਰਾ ਨਾਮ ਰੱਖਿਆ ਸੀ ਤਿਆਗ ਮੱਲ, ਕਿ ਤੂੰ ਤਿਆਗ ਦੀ ਮੂਰਤੀ ਹੈ, ਤੂੰ ਤਾਂ ਤੇਗ ਬਹਾਦਰ ਹੈ, ਇੰਨੀ ਤੇਗ ਚਲਾਈ ਤੂੰ, ਵੈਰੀ ਵੀ ਰਾਨ ਹੋਵੇ। 14 ਸਾਲ ਦੀ ਉਮਰ ਦੇ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜੰਗ ਕੀਤਾ ਮਾਰੇ ਨੇ। ਸੋ ਆਪ ਜੀ ਦਾ ਨਾਮ ਤਿਆਗ ਮੱਲ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪੈ ਗਿਆ ਸਤਸੰਗੀਓ। ਮੈਂ ਬੇਨਤੀ ਕਰ ਰਿਹਾ ਸੀ ਕਿ ਹਾਕਮ ਨੇ ਪਰੇਡ ਸੱਦ ਲਈ, ਇਕੱਲੇ ਇਕੱਲੇ ਦੀ ਕਿਰਪਾਨ ਚੈੱਕ ਕਰਨ ਲੱਗਾ, ਕਿਰਪਾਨ ਕੱਢ ਮਿਆਨ 'ਚੋਂ ਕਿਹੜੀ ਕੰਪਨੀ ਦੀ ਹੈ, ਕਿਹੜੀ ਮੋਹਰ ਲੱਗੀ ਹੈ। ਹੁਣ ਭਾਈ ਤਿਲਕੂ ਜੀ ਵਿੱਚ ਖਲੋਤੇ ਨੇ ਸਤਸੰਗੀਓ, ਭਾਈ ਤਿਲਕੂ ਜੀ ਉਹਨਾਂ ਨੇ ਅਰਾਧਿਆ ਗੁਰੂ ਹਰ ਅਰਜਨ ਦੇਵ ਸਾਹਿਬ ਨੂੰ, ਹੇ ਸੱਚੇ ਪਾਤਸ਼ਾਹ ਤੁਹਾਡਾ ਵਚਨ ਸੀ ਕਿ ਸ਼ਸਤਰਧਾਰੀ ਹੈ, ਫੌਜ ਦੇ ਵਿੱਚ ਭਰਤੀ ਹੈ, ਜੀ ਅਤੇ ਦਇਆ ਕਰਨੀ ਹੈ, ਸੱਚੇ ਪਾਤਸ਼ਾਹ ਮੇਰੇ ਤੋਂ ਹਰਨੀ ਮਰ ਗਈ, ਉਹਦੇ ਨਿੱਕੇ ਨਿੱਕੇ ਮੇਰੇ ਤੋਂ ਬੱਚੇ ਮਰ ਗਏ ਸੱਚੇ ਪਾਤਸ਼ਾਹ, ਅਤੇ ਮੈਂ ਮਨ 'ਚ ਵਿਚਾਰ ਕਰਕੇ ਜਿਹੜੀ ਕਿਰਪਾਨ ਆਪਣੀ ਲੱਕੜ ਦੀ ਬਣਾ ਲਈ ਕਿ ਲੱਕੜ ਦੀ ਕਿਰਪਾਨ ਨਾਲ ਗਾਂ ਤੋਂ ਮੇਰੇ ਤੋਂ ਮਰੇਗਾ ਕੋਈ ਨਹੀਂ, ਅਤੇ ਮਹਾਰਾਜ ਕਿਸੇ ਨੇ ਸ਼ਿਕਾਇਤ ਕਰਤੀ ਕਿਰਪਾ ਕਰਿਓ। ਅਰਦਾਸ ਕਰਿਆ ਖਲੋਤਾ ਗੁਰੂ ਦਾ ਸਿੱਖ ਮੂੰਹ ਦੇ ਵਿੱਚ ਹੀ ਅੰਤਰਾਤਮੇ। ਇੰਨੇ ਚਿਰ ਨੂੰ ਕਿਸੇ ਸਿੱਖ ਨੇ ਲਿਆ ਕੇ ਕਿਰਪਾਨ ਚੜ੍ਹਾਈ ਅਤੇ ਗੁਰੂ ਅਰਜਨ ਦੇਵ ਨੇ ਹੱਥ 'ਚ ਫੜ ਲਈ, ਫੜ ਕੇ ਸੰਗਤ ਦੇ ਵਿੱਚ ਹੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਸ਼ਨ ਦੇ ਰਹੇ, ਸੰਗਤਾਂ ਬੈਠੀਆਂ, ਕਿਰਪਾਨ ਕੱਢ ਕੇ ਮਿਆਨ 'ਚੋਂ ਚਮਕਾਉਣ ਲੱਗ ਪਏ, ਸੰਗਤ ਹੈਰਾਨ ਹੈ। ਗੁਰੂ ਗੋਬਿੰਦ ਸਿੰਘ ਨੇ ਕੀਤਾ ਸੀ ਨਾ ਇੱਦਾਂ ਹੀ ਕਿਰਪਾਨ ਖਿੱਚ ਲਈ ਅਤੇ ਚਮਕਾਈ, ਗੁਰੂ ਅਰਜਨ ਦੇਵ ਜੀ ਨੇ ਇੱਦਾਂ ਹੀ ਕੀਤਾ, ਸੱਚੇ ਪਾਤਸ਼ਾਹ ਕਰਮਾਨ ਕਿਰਪਾਨ ਨੂੰ ਚਮਕਾਉਂਦੇ ਨੇ, ਲਿਸ਼ਕਰੀ ਕਿਰਪਾਨ। ਉੱਧਰ ਚੱਲਦਿਆਂ ਚੱਲਦਿਆਂ ਭਾਈ ਤਿਲਕੂ ਜੀ ਦੀ ਵਾਰੀ ਆ ਗਈ ਸਤਸੰਗੀਓ। ਭਾਈ ਤਿਲਕੂ ਜੀ ਨੇ ਜਦੋਂ ਹਾਕਮ ਨੇ ਕਿਹਾ ਕਿ ਭਾਈ ਤੇਰੀ ਕਿਰਪਾਨ ਦਿਖਾ ਕਿਹੜੀ ਕੰਪਨੀ ਦੀ ਹੈ, ਕਹਿੰਦਾ ਮੇਰੀ ਜਿਹੜੀ ਕਿਰਪਾਨ ਨੇ ਇਹ 'ਤੇ ਮੋਹਰ ਲੱਗੀ ਗੁਰੂ ਦੀ, ਕੀ ਮੋਹਰ ਲੱਗੀ, ਧੌਲ ਧਰਮ ਦਇਆ ਕਾ ਪੂਤ। ਕਹਿੰਦੇ ਮੇਰੀ ਕਿਰਪਾਨ 'ਤੇ ਮੋਹਰ ਲੱਗੀ ਕਿ ਧੌਲ ਧਰਮ ਦਇਆ ਕਾ ਪੂਤ, ਇਹ ਗੁਰੂ ਦੀ ਕੰਪਨੀ ਦੀ ਕਿਰਪਾਨ ਹੈ, ਵਿਖਾ ਕੱਢ ਕੇ। ਜਦੋਂ ਸਤਸੰਗੀ ਕਿਰਪਾਨ ਮਿਆਨ 'ਚੋਂ ਖਿੱਚੀ, ਇੰਨੀ ਚਮਕੋ ਕਿਰਪਾਨ ਦੀ, ਹਾਕਮ ਹੈਰਾਨ ਰਹਿ ਗਿਆ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਲੱਕੜ ਦੀ ਕਿਰਪਾਨ, ਲੱਕੜ 'ਚ ਚਮਕਦੀ ਨਹੀਂ ਹੁੰਦੀ ਸਤਸੰਗੀ, ਉਹ ਧਾਤ ਚਮਕਦੀ ਹੈ, ਧਾਤ ਦੀ ਕਿਰਪਾਨ ਬਣੀ ਹੋਈ ਫੌਲਾਦ ਦੀ, ਅਤੇ ਉਹ ਚਮਕਦੀ ਹੈ, ਲੱਕੜ ਚਮਕਦੀ ਨਹੀਂ ਹੁੰਦੀ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਉੱਧਰ ਅੰਮ੍ਰਿਤਸਰ 'ਚ ਕੌਤ ਕਰ ਰਹੇ ਨੇ, ਕਿਰਪਾਨ ਆਪਣੀ ਮਿਆਨ 'ਚੋਂ ਕੱਢੀ, ਸੱਚੇ ਪਾਤਸ਼ਾਹ ਨੇ ਹੱਥ 'ਚ ਫੜੀ ਹੈ, ਉਹਨੂੰ ਐਂ ਕਰਦੇ ਨੇ ਸੱਚੇ ਪਾਤਸ਼ਾਹ, ਚਮਕ ਰਹੀ ਚਮਕ, ਸਿੱਖ ਹੈਰਾਨ ਨੇ। ਉੱਧਰ ਭਾਈ ਤਿਲਕੂ, ਜਿਹੜੇ ਭਾਈ ਤਿਲਕੂ ਜੀ ਸੀ, ਉਹਨਾਂ ਦੀ ਕਿਰਪਾਨ ਚੈੱਕ ਕਰਿਆ ਹਾਕਮ, ਹੈਰਾਨ ਰਹਿ ਗਿਆ। ਸ਼ਿਕਾਇਤ ਕਰਨ ਵਾਲੇ ਨੇ ਗਲਤ ਸ਼ਿਕਾਇਤ ਕੀਤੀ ਅਤੇ ਕਿਰਪਾਨ ਹੀ ਬੜੀ ਵਧੀਆ ਕੰਪਨੀ ਦੀ ਹੈ, ਇਹ ਤਾਂ ਮੋਹਰ ਹੀ ਬਹੁਤ ਸੋਹਣੀ ਲੱਗੀ ਹੈ। ਉਹਨਾਂ ਸਾਬਾਸ ਦਿੱਤੀ ਗੁਰਸਿੱਖ ਨੂੰ, ਉਹਦਾ ਅਹੁਦਾ ਵਧਾ ਦਿੱਤਾ ਅਤੇ ਉਹ ਜਿਹੜਾ ਚੁਗਲ ਸੀ ਉਹਦੀ ਸਤਸੰਗੀ ਨੂੰ ਸਜ਼ਾ ਦਿੱਤੀ ਗਈ। ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛਦੀ ਸੰਗਤ, ਮਹਾਰਾਜ ਇਹ ਕੀ ਕੌਤਕ ਆ? ਫਿਰ ਦੱਸਿਆ ਮਹਾਰਾਜ ਨੇ, ਕਹਿੰਦੇ ਸਾਡਾ ਸਿੱਖ ਹੈ ਕਾਬਲ ਦੇ ਵਿੱਚ, ਉਹਦੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਸੀ ਅਤੇ ਉਹਦੀ ਕਿਰਪਾਨ ਚੈੱਕ ਹੋ ਰਹੀ ਸੀ, ਅਤੇ ਅਸੀਂ ਇੱਥੇ ਕਿਰਪਾਨ ਜਿਹੜੀ ਸੀ ਲੋਹੇ ਦੀ ਕੱਢ ਕੇ ਵਿਖਾਈ, ਇਹ ਕਿਰਪਾਨ ਉੱਥੇ ਦਿੱਸੀ, ਕਿਰਪਾਨ ਇੱਥੇ ਵਿਖਾਈ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਵਾਲੇ, ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰ ਨੂੰ ਨਾਮ ਗੋਬਿੰਦ ਕਾ ਸਦਾ ਲੀਜੇ। ਭਾਈ ਗੁਰੂ ਤੇ ਸਦਾ ਅੰਗ ਸੰਗ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਸੋ ਗੁਰੂ ਅਰਜਨ ਦੇਵ ਸਾਹਿਬ ਦੇ ਬੇਅੰਤ ਕੌਤਕ ਨੇ ਸਤਸੰਗੀਓ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਰਉਪਕਾਰੀ ਸਤਿਗੁਰੂ, ਤਿੰਨਾਂ ਨੇ ਬੇਅੰਤ ਆਤਮਾ ਦਾ ਭਲਾ ਕੀਤਾ ਹੈ। ਅੱਜ ਲੱਖਾਂ ਹਜ਼ਾਰਾਂ ਹੀ ਗੁਰਦੁਆਰੇ ਸਤਸੰਗੀਓ ਥਾਂ ਥਾਂ 'ਤੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਨੇ। ਜਿਸ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਹਜ਼ੂਰੀ 'ਚ ਆ ਰਹੇ ਹਾਂ, ਸ਼ਰਧਾ ਨਾਲ ਆ ਰਹੇ ਹਾਂ, ਪਿਆਰ ਨਾਲ ਆ ਰਹੇ ਹਾਂ, ਇਹਦੀ ਸੰਪਾਦਨ ਗੁਰੂ ਅਰਜਨ ਦੇਵ ਸਾਹਿਬ ਨੇ ਕੀਤੀ ਹੈ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸਤ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਧੰਨ ਹੈ ਪਿਆਰਿਓ ਕਾਗਜ਼ ਗੁਰੂ ਗ੍ਰੰਥ ਸਾਹਿਬ ਦਾ। ਬੇਨਤੀ ਕਰਦੇ ਹਾਂ, ਸੋਨੇ ਦਾ ਹੋਵੇ ਚੌਰ, ਸੋਨੇ ਦਾ ਹੋਵੇ ਪੀੜਾ ਸਾਹਿਬ, ਲੱਖਾਂ ਰੁਪਈਆਂ ਦਾ ਕੀਮਤੀ ਹੋਵੇ ਰਮਾਲਾ, ਉੱਤੇ ਚੰਦੋਆ ਪਿਆਰੇ ਬੜੀ ਕੀਮਤ ਵਾਲਾ ਹੋਵੇ, ਅਤੇ 1430 ਹੋਣ ਪੇਜ ਕਾਗਜ਼, ਉਹਦੇ ਉੱਤੇ ਇੱਕ ਵੀ ਅੱਖਰ ਨਾ ਲਿਖਿਆ ਗੁਰੂ ਦਾ ਸਿੱਖ ਉਹਨੂੰ ਮੱਥਾ ਨਹੀਂ ਜੇ ਟੇਕਦਾ, ਸਮਝ ਗਏ? ਗੁਰੂ ਦਾ ਸਿੱਖ ਸ਼ਬਦ ਦਾ ਪੁਜਾਰੀ ਹੈ, ਥੱਲੇ ਪੇਪਰ ਪਿਆ ਖਾਲੀ, ਸਾਨੂੰ ਮਤਲਬ ਕੋਈ ਨਹੀਂ। ਜੇ ਉਸ ਪੇਪਰ ਉੱਤੇ ਇੱਕ ਓਂਕਾਰ ਵੀ ਲਿਖਿਆ ਗੁਰੂ ਦਾ ਸਿੱਖ ਚੁੱਕ ਲੈਂਦਾ ਉਹਨੂੰ, ਇਹ ਮੇਰੇ ਗੁਰੂ ਦੀ ਬਾਣੀ ਹੈ ਪਿਆਰੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਲਈ ਗੁਰੂ ਦੇ ਜਦੋਂ ਕਾਰਡ ਆਪਾਂ ਸੁਕਾਉਂਦੇ ਵਿਆਹਾਂ ਦੇ ਪਿਆਰਿਓ, ਵਿਆਹਾਂ ਦੇ ਕਾਰਡ ਉੱਤੇ ਬਾਣੀ ਨਾਲ ਲਿਖਿਆ ਕਰੋ, ਕਿਉਂਕਿ ਕੀ ਕਰਦੇ ਲੋਕ ਥੱਲੇ ਸੁੱਟ ਦਿੰਦੇ ਨੇ, ਉਹ ਕਚਰੇ 'ਚ ਦੇ ਦਿੰਦੇ ਨੇ। ਸਤਿ ਸ੍ਰੀ ਬਾਣੀ ਦਾ ਸਤਿਕਾਰ ਕਰਨਾ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼, ਅਖਬਾਰ ਵੀ ਕਿਤੇ ਥੱਲੇ ਪਈ ਹੁੰਦੀ ਸੀ, ਕਹਿੰਦੇ ਨਹੀਂ ਗੁਰਮੁਖ ਹੋਏ, ਗੁਰੂ ਨਾਨਕ ਦੇਵ ਦੀ ਗੁਰਮੁਖੀ ਹੈ, ਅਖਬਾਰ ਵੀ ਚੁੱਕ ਲੈਂਦੇ ਸੀ ਉਹ। ਬਾਣੀ ਦਾ ਅਦਬ ਸਤਿਕਾਰ ਕਰਨਾ ਹਰੇਕ ਨੇ, ਹਰੇਕ ਧਰਮ ਦੇ ਧਾਰਮਿਕ ਗ੍ਰੰਥ ਦਾ ਗੁਰੂ ਦਾ ਸਿੱਖ ਸਤਿਕਾਰ ਕਰਦਾ ਪਿਆਰਿਓ। ਕਿਤੇ ਕ੍ਰਿਸ਼ਨ ਜੀ ਦੀ ਫੋਟੋ ਥੱਲੇ ਪਈ ਹੋਵੇ, ਸਿੱਖ ਗੁਰੂ ਦਾ ਚੁੱਕ ਲੈਂਦਾ ਉਹਨੂੰ, ਘਰ ਜਾ ਕੇ ਸੰਸਕਾਰ ਕਰ ਦਿਓ। ਰਾਮ ਚੰਦਰ ਜੀ ਦੀ ਫੋਟੋ ਪਈ, ਉਹਨੂੰ ਚੁੱਕ ਲਓ ਪਿਆਰਿਓ। ਹਰੇਕ ਦਾ ਗੁਰੂ ਦਾ ਸਿੱਖ ਸਤਿਕਾਰ ਕਰਦਾ। ਇਸ ਲਈ ਗੁਰੂ ਕਿਰਪਾ ਕਰਨ, ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਮਨੁੱਖਤਾ ਦੇ ਭਲੇ ਲਈ। ਕੋਈ ਗਾਵੈ ਕੋ ਸੁਣੈ, ਕੋਈ ਵੀ ਇਸ ਬਾਣੀ ਨੂੰ ਸਤਸੰਗੀ ਸੁਣੇ, ਕੋਈ ਵੀ ਇਸ ਬਾਣੀ ਨੂੰ ਗਾਵੇ, ਉਹਦਾ ਭਲਾ ਹੋ ਜਾਂਦਾ ਸਤਸੰਗੀ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ। ਹਿੰਦੂ ਭੈਣ ਜਨੇਊ ਨਹੀਂ ਪਾ ਸਕਦੀ, ਹਿੰਦੂ ਭੈਣ ਵੇਦ ਨਹੀਂ ਪੜ੍ਹ ਸਕਦੀ, ਮੁਸਲਮਾਨ ਭੈਣ ਮਸੀਤ ਵਿੱਚ ਜਾ ਕੇ ਨਮਾਜ਼ ਨਹੀਂ ਅਦਾ ਕਰ ਸਕਦੀ, ਪਰ ਇਹ ਤਾਂ ਗੁਰੂ ਨੇ ਕਿਰਪਾ ਕੀਤੀ ਸਤਸੰਗੀ, ਨਰ ਮਨੁੱਖਾਂ ਨੂੰ ਵੇਖ ਨਦਾਨਾ ਸਾਂਝਾ ਖਜ਼ਾਨਾ ਦਿੱਤਾ। ਕੋਈ ਵੀ ਪੜ੍ਹੇ ਬਾਣੀ, ਕੋਈ ਵੀ ਸਤਸੰਗੀ ਸੇਵਾ ਕਰੇ ਗੁਰੂ ਗ੍ਰੰਥ ਸਾਹਿਬ ਜੀ ਦੀ, ਕੋਈ ਵੀ ਤਾਬਿਆ ਬੈਠ ਕੇ ਸ਼ਰਧਾ ਸਤਿਕਾਰ ਨਾਲ ਬਾਣੀ ਪੜ੍ਹੇ, ਸੇਵਾ ਕਰੇ, ਗੁਰੂ ਕੀ ਬਾਣੀ ਗਾਵੇ, ਕੋਈ ਸਤਸੰਗੀ ਪਾਬੰਦੀ ਨਹੀਂ। ਸੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਮਿਹਰ ਕੀਤੀ ਹੈ। ਸਤਸੰਗੀਓ, ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਂਦੇ ਪੂਰਾ ਪਿਛਲਾ ਹਫ਼ਤਾ ਅਸੀਂ ਗੁਰੂ ਦੇ ਚਰਨਾਂ ਨਾਲ ਜੁੜੇ ਹਾਂ, ਉਹਨਾਂ ਦੇ ਪਰਉਪਕਾਰ ਮਹਾਰਾਜ ਦੇ ਯਾਦ ਕੀਤੇ ਆ, ਉਹਨਾਂ ਦੀਆਂ ਸਿੱਖਿਆਵਾਂ ਆਪਾਂ ਯਾਦ ਕਰਦੇ ਰਹੇ ਹਾਂ, ਅਤੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਦੁੱਖ ਸੁੱਖ ਸਿਮਰੀ ਤਹਿ ਮੌਜੂਦ, ਜਮ ਬਪਰਾ ਮੋਕੋ ਕਹਾਂ ਡਰਾਈ। ਗੁਰੂ ਦਾ ਸਿੱਖ ਦੁੱਖ ਵਿੱਚ ਵੀ ਸੁੱਖ ਵਿੱਚ ਵਾਹਿਰ ਨੂੰ ਚੇਤੇ ਰੱਖੇ। ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਬਾਣੀ ਦੀ ਅਖੰਡਤਾ ਲਈ, ਧਰਮ ਦੇ ਜਿਹੜੇ ਪਾੜੇ ਪੈ ਰਹੇ ਸੀ ਉਹਨਾਂ ਨੂੰ ਮੇਟਣ ਲਈ, ਮਾਨਵਤਾ ਦੇ ਭਲੇ ਲਈ, ਔਰ ਜਬਰ ਦਾ ਟਾਕਰਾ ਸਬਰ ਨਾਲ ਕਿਵੇਂ ਕਰਨਾ, ਔਰ ਮੁਸੀਬਤਾਂ ਦੇ ਵਿੱਚ ਕਿਵੇਂ ਪਰਮਾਤਮਾ ਨਾਲ ਜੁੜੇ ਰਹਿਣਾ। ਉਲਾਨੂ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਸ਼ਹਿਰ ਵਿੱਚ ਅਕਹੇ ਅਤੇ ਅਸਹਿ ਕਸ਼ਟ ਸਹਾਰਦੇ ਹੋਏ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਮੰਨਿਆ। ਇੰਨੀ ਸ਼ਕਤੀ ਦੇ ਮਾਲਕ ਇੱਕ ਬਚਨ ਕਰ ਦੇਣ ਅਤੇ ਸ੍ਰਿਸ਼ਟੀ ਨਾਸ ਕਰ ਦੇਣ, ਇੰਨੇ ਬਚਨਾਂ ਦੇ ਮਾਲ, ਇੰਨੀ ਬਚਨਾਂ ਸ਼ਕਤੀ ਹੈ ਗੁਰੂ ਅਰਜਨ ਦੇਵ ਜੀ ਦੇ। ਪਰ ਹਰੇਕ ਦੁੱਖ ਨੂੰ ਉਹਨਾਂ ਨੇ ਭਾਣਾ ਮੰਨ ਕੇ ਸਿਰ ਮੱਥੇ ਪ੍ਰਮਾਣ ਕੀਤਾ। ਐਸੇ ਗੁਰੂ ਅਰਜਨ ਦੇਵ ਸਾਹਿਬ ਨੂੰ ਵਾਰ ਵਾਰ ਨਮਸਕਾਰ ਹੈ। ਸੋ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਹਾਂ, ਹਾਜ਼ਰੀਆਂ ਭਰੀਆਂ ਨੇ, ਆਪ ਸੰਗਤਾਂ ਧੰਨ ਮਨ ਧੰਨ ਨਾਲ ਸੇਵਾ ਕਰ ਰਹੇ ਹੋ, ਅਖੰਡ ਪਾਠ ਸਾਹਿਬ ਦੇ ਪ੍ਰੰਤਾ ਕਰਾਈ ਭੋਗ ਪਏ ਨੇ, ਦੀਵਾਨ ਚੱਲ ਰਹੇ ਨੇ। ਅਗਲਾ ਪ੍ਰੋਗਰਾਮ ਬਹੁਤ ਆਨੰਦ ਵਾਲਾ ਹੈ, ਅਗਲਾ ਪ੍ਰੋਗਰਾਮ ਅੰਮ੍ਰਿਤ ਰਸ ਕੀਰਤਨ ਦਾ ਬਹੁਤ ਆਨੰਦ ਵਾਲਾ ਹੈ। ਅਤੇ ਬੈਠ ਕੇ ਗੁਰੂ ਮਹਾਰਾਜ ਦੀ ਬਖਸ਼ ਪ੍ਰਾਪਤ ਕਰਿਓ, ਇੰਨੀ ਸੇਵਾ ਪ੍ਰਵਾਨ ਕਰੀ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਸਮੂਹ ਸੰਗਤ ਦੀ ਰਹਿਮਤ ਬਖਸ਼ਿਸ਼ ਨਾਲ ਗੁਰੂ ਝੋਲੀ ਭਰਨ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀ ਭਾਰੀ, ਸਨਮਾਨਯੋਗ ਸਾਧ ਸੰਗਤ ਜੀ, ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਜੇ ਹੋਏ ਦੀਵਾਨ ਦੇ ਵਿੱਚ ਆਪ ਜੀ ਨੂੰ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮ ਟਕਸਾਲ, ਗੁਰੂ ਪਾਤਸ਼ਾਹ ਦੀ ਪਾਵਨ ਬਾਣੀ, ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਸਰਵਣ ਕਰਾ ਰਹੇ ਸਨ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁੱਖ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਰ ਦੇ ਵਰਸਾਏ ਹੋਏ ਕੀਰਤਨੀਏ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ, ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਅੰਮ੍ਰਿਤ ਵੇਲੇ ਕੀਰਤਨ ਦੁਆਰ ਨਿਹਾਲ ਕਰੇਗਾ। ਅੱਜ ਜਿੱਥੇ ਅਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹਾਦ ਦਾ ਦਿਹਾੜਾ ਮਨਾ ਰਹੇ ਹਾਂ, ਉੱਥੇ ਹੀ ਆਉਣ ਵਾਲਾ ਹਫ਼ਤਾ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਇਤਿਹਾਸ ਦਾ ਉਹ ਇਤਿਹਾਸਕ ਅਹਿਮ ਦਿਹਾੜਾ ਆ ਰਿਹਾ ਹੈ। ਕੌਮ ਦਾ ਪਹਿਲਾ ਜਥੇਦਾਰ ਜਿਹਨੇ 6 ਸਾਲ ਦੇ ਵਿੱਚ ਸਿੱਖ ਰਾਜ ਕਾਇਮ ਕਰਕੇ ਸ਼ਹਾਦਤ ਪ੍ਰਾਪਤ ਕੀਤੀ, ਜਿਹਦੇ 4 ਸਾਲ ਦੇ ਪੁੱਤਰ ਨੂੰ ਤਾਂ ਕਲੇਜਾ ਕੱਢ ਕੇ ਉਹਦੇ ਗਲੇ ਦੇ ਵਿੱਚ ਉਹਦੇ ਅੰਤਰਾਂ ਦਾ ਹਾਰ ਪਾਇਆ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 25 ਜੂਨ 1716 ਨੂੰ ਹੋਈ। ਉਸ ਇਤਿਹਾਸਕ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ, ਉਸ ਮਹਾਨ ਸ਼ਹਾਦਤ ਨੂੰ ਸਿੱਧਾ ਕਰਦਿਆਂ ਹੋਇਆਂ, ਆਉਣ ਵਾਲੇ ਹਫ਼ਤੇ, ਆਉਣ ਵਾਲਾ ਜੋ ਅਗਲਾ ਹਫ਼ਤਾ 28 ਜੂਨ ਨੂੰ ਐਤਵਾਰ ਆ ਰਿਹਾ, ਉਸ ਦਿਨ ਉਸ ਮਹਾਨ ਸ਼ਹਾਦਤ ਨੂੰ ਸਿੱਧਾ ਕੀਤਾ ਜਾਵੇਗਾ। ਸੋ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਸ ਮਹਾਨ ਸ਼ਹਾਦਤ ਨੂੰ ਸਿੱਧਾ ਕਰਕੇ ਹਾਦਸਾ ਭਰਨ ਦਾ ਯਤਨ ਕਰਿਓ। ਦੂਸਰੀ ਬੇਨਤੀ ਕਰਾਂ ਕਿ ਉਹਨਾਂ ਦਿਨਾਂ ਦੇ ਵਿੱਚ ਆਉਣ ਉਹਨਾਂ ਹਫ਼ਤੇ ਦੇ ਵਿੱਚ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਡਾਕਟਰ ਅਲੰਕਾਰ ਸਿੰਘ ਜੀ ਪਹੁੰਚ ਰਹੇ ਹਨ, ਜਿਨ੍ਹਾਂ ਨੇ ਫਰਾਈਡੇ ਸੈਚਰਡੇ ਸੰਡੇ 3 ਦਿਨ ਹਾਜ਼ਰੀ ਭਰਨੀ ਹੈ। ਵਿਸ਼ੇਸ਼ ਕੀਰਤਨ ਸਮਾਗਮ ਜੋ ਕਿ ਰਾਗ ਦਰਬਾਰ ਹੋਣਗੇ, ਸ਼੍ਰੀ ਰਾਗ ਅਤੇ ਤਲੰਗ ਰਾਜ ਨੂੰ ਸਮਰਪਿਤ। ਇਸ ਦੇ ਨਾਲ ਇੱਕ ਬੇਨਤੀ ਜੋ ਪਹਿਲਾਂ ਵੀ ਕੀਤੀ ਗਈ ਸੀ ਕਿ ਬਾਹਰ ਲੌਬੀ ਦੇ ਵਿੱਚ ਕੁਝ ਵੀਰਾਂ ਵੱਲੋਂ ਇੱਕ ਟੇਬਲ ਲਗਾਇਆ ਗਿਆ ਹੈ, ਨੌਜਵਾਨ ਵੀਰ ਤਕਰੀਬਨ ਪਿਛਲੇ 3 ਕੁ ਸਾਲ ਪਹਿਲਾਂ ਪੱਟੀ ਇਲਾਕੇ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਅਮੈਰੀਕਾ ਦੇ ਵਿੱਚ ਆਇਆ ਸੀ, ਕੋਈ ਕੁਦਰਤ ਵੱਲੋਂ ਕੋਈ ਇਹੋ ਜਿਹਾ ਸਰੀਰਕ ਰੋਗ ਲਗਾ ਕੇ ਦੋਨੋਂ ਕਿਡਨੀਆਂ ਫੇਲ ਹੋ ਗਈਆਂ, ਪਿੱਛੇ ਮਾਂ ਬਾਪ ਵੀ ਜੋ ਸਨ ਉਹ ਵੀ ਵਿਛੋੜਾ ਦੇ ਗਏ। ਉਸ ਵੀਰ ਦੇ ਇੱਥੇ ਕਿਡਨੀ ਟ੍ਰਾਂਸਫਰ ਕਰਾਉਣ ਵਾਸਤੇ ਬਹੁਤ ਜ਼ਿਆਦਾ ਲੰਮੀ ਵੇਟਿੰਗ ਵੀ ਸੀ ਔਰ ਖਰਚਾ ਵੀ ਬਹੁਤ ਸੀ ਕਿਉਂਕਿ ਇਲੀਗਲ ਹੈ। ਉਹਨਾਂ ਨੇ ਉਪਰਾਲਾ ਕੀਤਾ ਉਹਦੇ ਨਾਲ ਦੇ ਸਾਥੀਆਂ ਨੇ ਕਿ ਉਸਦਾ ਜੋ ਇਲਾਜ ਹੈ ਜੋ ਕਿਡਨੀ ਟ੍ਰਾਂਸਫਰ ਕਰਾਉਣ ਵਾਸਤੇ ਪੰਜਾਬ ਨੂੰ ਭੇਜਿਆ ਜਾਵੇ। ਸੋ ਉਸ ਵਾਸਤੇ ਬੇਨਤੀ ਕਰਾਂਗਾ ਜਿੰਨੇ ਵੀ ਹੋ ਆਪ ਵੱਧ ਤੋਂ ਵੱਧ ਉਸ ਵੀਰ ਦੀ ਮਾਇਕ ਤੌਰ ਦੇ ਉੱਤੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਦੇ ਹੋਇਆਂ ਜ਼ਰੂਰ ਉਹਦੇ ਵਿੱਚ ਆਪਣਾ ਹਿੱਸਾ ਪਾਉਣ ਦਾ ਯਤਨ ਕਰਿਓ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ। ਉਹ ਗੁਰਸਿੱਖ ਨੌਜਵਾਨ ਬਾਹਰ ਉਹਨਾਂ ਨੇ ਆਪ ਹੀ ਖੜ੍ਹਾ ਹੈ, ਟੇਬਲ ਹੀ ਲਗਾਇਆ ਹੈ, ਸਰੀਰਕ ਰੋਗ ਦੇ ਨਾਲ ਜੋ ਪੀੜਿਤ ਹੈ। ਅਤੇ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਕਿਰਪਾ ਕਰਨ ਉਹਨੂੰ ਦੇ ਅਰੋਗਤਾ ਬਖਸ਼ੇ। ਆਓ ਹੁਣ ਕੌਮ ਦੇ ਮਹਾਨ ਕੀਰਤਨੀਏ ਸੱਚਖੰਡ ਜੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਹੋਣਾ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੌਮ ਦੇ ਮਹਾਨ ਕੀਰਤਨੀਏ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ, ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤਵੇ ਕੀਰਤਨ ਦੌਰਾਨ ਨਿਹਾਲ ਕੀਤਾ। ਆਉਣ ਵਾਲੇ 2 ਹਫ਼ਤੇ ਭਾਵ ਕਿ 5 ਜੁਲਾਈ ਤੱਕ ਇਹ ਜਥਾ ਸਾਡੇ ਪਾਸ ਸਵੇਰੇ ਔਰ ਸ਼ਾਮਾਂ ਦੇ ਦੀਵਾਨ ਦੇ ਵਿੱਚ ਕੀਰਤਨ ਦੀ ਹਾਜ਼ਰੀ ਭਰ ਰਿਹਾ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਕਰਾਂ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਯਤਨ ਕਰਿਓ। ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਜਿਹੜੇ ਕਿ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਫਰੀ ਮਲਪੀਠ ਵਿਖੇ ਕੀਰਤਨ ਦੀ ਸੇਵਾ ਨਿਭਾ ਰਹੇ ਹਨ, ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਆਉਣ ਵਾਲਾ ਇਹ ਹਫ਼ਤਾ ਜੋ ਕੱਲ੍ਹ ਰੋਜ਼ ਤੋਂ ਆਰੰਭ ਹੋਣ ਜਾ ਰਿਹਾ ਹੈ, ਸਿੱਖ ਇਤਿਹਾਸ ਦਾ ਬਹੁਤ ਹੀ ਅਹਿਮ ਦਿਹਾੜਾ ਆ ਰਿਹਾ ਹੈ। 25 ਜੂਨ, ਜਿਸ ਦਿਨ ਕੌਮ ਦੇ ਪਹਿਲੇ ਬਾਦਸ਼ਾਹ, ਕੌਮ ਦੇ ਪਹਿਲੇ ਜਥੇਦਾਰ, ਜਿਹੜਾ ਸਰਹੰਦ 'ਤੇ ਫਤਿਹ ਜਾਬ ਹੋ ਕੇ ਖਾਲਸਾ ਰਾਜ ਕਾਇਮ ਕਰਕੇ ਖਾਲਸਾ ਰਾਜ ਦਾ ਸਿੱਕਾ ਚਲਾਇਆ, 4 ਸਾਲ ਦੇ ਪੁੱਤਰ ਦਾ ਕਲੇਜਾ ਕੱਢ ਕੇ, 4 ਸਾਲ ਦੇ ਪੁੱਤਰ ਦੀ ਆਂਦਰਾਂ ਦਾ ਗਲੇ ਵਿੱਚ ਹਾਰ ਪਾ ਕੇ ਸ਼ਹਾਦਤ ਪ੍ਰਾਪਤ ਕੀਤੀ, ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ 25 ਜੂਨ ਨੂੰ ਆ ਰਿਹਾ। ਆਉਣ ਵਾਲਾ ਜੋ ਹਫ਼ਤਾ ਹੈ, 28 ਤਰੀਕ ਜੋ ਐਤਵਾਰ ਦਿਨ ਆ ਰਿਹਾ, ਉਸ ਕੌਮ ਦੇ ਮਹਾਨ ਜਰਨੈਲ ਨੂੰ ਸਮਰਪਿਤ ਹੋਵੇਗਾ। ਇਸ ਦੇ ਨਾਲ ਹੀ ਜੋ 24 ਤਰੀਕ ਤੋਂ ਲੈ ਕੇ 24, 25, 26, 27 ਤੱਕ ਕੌਮ ਦੇ ਮਹਾਨ ਜੋ ਕੀਰਤਨੀਏ ਹਨ ਡਾਕਟਰ ਅਲੰਕਾਰ ਸਿੰਘ ਜੀ, ਉਹ ਵੀ ਪਹੁੰਚ ਰਹੇ ਹਨ ਸ਼ਾਮ ਦੇ ਦੀਵਾਨ ਦੇ ਵਿੱਚ, ਉਹ ਵੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਿਆ ਕਰਨਗੇ। ਨਾਲ ਹੀ ਬੇਨਤੀ ਕਰਦਾ ਜਾਵਾਂ, ਜਿਵੇਂ ਕਿ ਪਹਿਲਾਂ ਵੀ ਕਰਦੇ ਆਏ ਹਾਂ, ਕਿ ਬਾਹਰ ਲੌਬੀ ਦੇ ਵਿੱਚ ਜੋ ਟੇਬਲ ਲਗਾਇਆ ਗਿਆ ਹੈ, ਅੰਮ੍ਰਿਤਸਰ ਪੱਟੀ ਇਲਾਕੇ ਦਾ ਨੌਜਵਾਨ 30 ਕੁ ਸਾਲ ਦਾ, ਜੋ 3 ਕੁ ਸਾਲ ਪਹਿਲਾਂ ਇਸ ਅਮਰੀਕਾ ਦੀ ਧਰਤੀ 'ਤੇ ਆਇਆ ਸੀ, ਕੋਈ ਕੁਦਰਤੀ ਕਰੋਪੀ ਕਹਿ ਸਕਦੇ ਹਾਂ ਕਿ ਉਹਦੀਆਂ ਦੋਨੋਂ ਹੀ ਕਿਡਨੀਆਂ ਫੇਲ ਹੋਈਆਂ, ਇਲਾਜ ਨਾ ਕਰਾ ਸਕਿਆ ਕਿਉਂਕਿ ਇਲੀਗਲ ਵੀ ਸੀਗੀ, ਅਤੇ ਇੱਥੇ ਜੋ ਕਿਡਨੀ ਉਹਨੂੰ ਟ੍ਰਾਂਸਪਲਾਂਟ ਹੋਣੀ ਸੀ, ਬਹੁਤ ਲੰਮੀ ਵੇਟਿੰਗ ਲਿਸਟ ਸੀ, ਉਹਦੇ ਵਾਸਤੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹਦੇ ਨਾਲ ਦੇ ਸਾਥੀਆਂ ਨੇ ਕਿ ਪੰਜਾਬ ਦੇ ਵਿੱਚ ਜਾ ਕੇ ਦੁਬਾਰਾ ਕਿਡਨੀ ਨੂੰ ਟ੍ਰਾਂਸਪਲਾਂਟ ਕੀਤਾ ਜਾ ਸਕੇ। ਉਹਦੇ ਵਾਸਤੇ ਉਸ ਨੌਜਵਾਨ ਦੇ ਵਾਸਤੇ ਬਾਹਰ ਮਾਇਆ ਇਕੱਤਰ ਕੀਤੀ ਜਾ ਰਹੀ ਹੈ, ਮਾਂ ਬਾਪ ਵੀ ਚੜ੍ਹਾਈ ਕਰ ਗਏ ਇਸੇ ਤਰ੍ਹਾਂ। ਇਹ ਵੀ ਇੱਕ ਸਾਡੀ ਕੌਮ ਦਾ ਬੜਾ ਦੁਖਾਂਤ ਹੈ। ਆਪ ਸੰਗਤਾਂ ਦੇ ਚੰਨ ਬੇਨਤੀ ਕਰਾਂਗਾ ਕਿ ਜਿੰਨਾ ਵੀ ਹੋ ਸਕੇ ਵੱਧ ਚੜ੍ਹ ਕੇ ਆਪ ਆਪਣੀਆਂ ਕਿਰਤ ਕਮਾਈ ਨੂੰ ਸਫਲ ਕਰਦੇ ਹੋਇਆਂ ਉਸ ਵੀਰ ਦੀ ਜਾਨ ਬਚਾਉਣ ਦਾ ਯਤਨ ਕਰਿਓ, ਉਹਨੂੰ ਜਿੰਨੀ ਕਮਾਈ ਸਹਾਇਤਾ ਦੇ ਸਕਦੇ ਹੋ ਜ਼ਰੂਰ ਦੇਣ ਦਾ ਯਤਨ ਕਰਿਓ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਜਥੇ ਪਾਸੋਂ ਕੀਰਤਨ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਕੀਰਤਨ ਕਰਦੇ ਹਾਂ। ਬਾਣੀ ਪੜ੍ਹਦਿਆਂ ਬੇਨਤਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰਨੀ। ਅਸੀਸ ਬਖਸ਼ਣੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।

ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ

ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀਆਂ ਦੇ ਸਿੱਧੀ ਪੁਰਬ ਨਾਉਂਦਿਆਂ ਹੋਇਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਦੀ ਪਾਵਨ ਹਜ਼ੂਰੀ ਵਿੱਚ ਹਫ਼ਤਾਵਾਰੀ ਦੁਪਹਿਰ ਦੇ ਸੁੰਦਰ ਦੀਵਾਨ ਸਜੇ ਹਨ।

ਘਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਪਾਤਸ਼ਾਹ ਜੀਓ ਆਪ ਜੀਆਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ, ਬੇਅੰਤ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਹਨ, ਸਭ ਦੇ ਨਾਮ ਆਪ ਜੀ ਜਾਣਦੇ ਹੋ, ਸਭ ਦੀਆਂ ਕੀਤੀਆਂ ਹੋਈਆਂ ਤਨ ਮਨ ਧਨ ਦੁਆਰਾ ਸੇਵਾਵਾਂ ਸਫਲੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਬਖਸ਼ਣੀਆਂ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਬੀਬੀ ਕੁਲਦੀਪ ਕੌਰ ਦੀ ਤੰਦਰੁਸਤੀ ਵਾਸਤੇ ਰਹਿਮਤਾਂ ਪ੍ਰਾਰਥ ਰੱਖਣਾ, ਪਰਮਿੰਦਰ ਸਿੰਘ, ਬੀਬੀ ਸਿਵਮੀਤ ਕੌਰ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ, ਬੱਚੇ ਪਾਹਰਪ੍ਰੀਤ ਸਿੰਘ ਦੇ ਇਮੀਗ੍ਰੇਸ਼ਨ ਦੇ ਕਾਰਜਾਂ ਦੀ ਸਫਲਤਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ,

ਐਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਉਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ, ਅੰਮ੍ਰਿਤ ਵੇਲੇ ਤੋਂ ਹੀ ਬੇਅੰਤ ਸੰਗਤਾਂ ਨੇ ਜਿੱਥੇ ਹਾਜ਼ਰੀ ਭਰੀ ਹੈ ਨਾਲ ਬੇਅੰਤ ਸੇਵਾਵਾਂ ਕੀਤੀਆਂ ਹਨ। ਸੋ ਇਸ ਵੇਲੇ ਦੁਪਹਿਰ ਦੇ ਦੀਵਾਨ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਸੰਗਤਾਂ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਕੁਝ ਸਮੇਂ ਵਾਸਤੇ

Guru, I, Guru, I, Guru, I, Guru, I, Guru, I, Guru, I, Guru.

ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਤੇ ਸਾਰਿਆਂ ਨੂੰ ਯਾਦ ਹੀ ਹੋਣਾ ਸ਼ਬਦ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇ ਕਰਨਾ ਕੀ ਹੈ ਸੰਗਤ ਚ ਆ ਕੇ ਨਾਮ ਜਪਣਾ। ਸੰਗਤ ਚ ਆ ਕੇ ਹੋਰ ਨਹੀਂ ਗੱਲਾਂ ਕਰਨੀਆਂ ਆਪਾਂ, ਸਤਿਗੁਰੂ ਦਾ ਹੁਕਮ ਨਹੀਂ ਮੰਨਦੇ। ਸਤਿਗੁਰੂ ਕਹਿੰਦੇ ਜੇ ਬੈਠ ਹੀ ਗਏ ਉਹ ਸੰਗਤ ਦੇ ਵਿੱਚ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਤੁਸੀਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਗਏ ਹੋ। ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਆ। ਵਡਭਾਗੀ ਹਰ ਸੰਗਤ ਪਾਵੇ, ਸੰਗਤ 'ਚ ਬੈਠਣਾ ਹੀ ਬੜੇ ਵੱਡੇ ਭਾਗ ਆ। ਭਾਗਹੀਣ ਭਰਮ ਝੋਟਾਂ ਖਾਵੇ, ਜਿਨ੍ਹਾਂ ਦੇ ਭਾਗਾਂ 'ਚ ਨਹੀਂ ਉਹ ਬੈਠਦੇ ਨਹੀਂ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀ। ਬੜੇ ਵੱਡੇ ਭਾਗ ਨੇ, ਤੁਸੀਂ ਪੂਰੇ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਹੋ ਅਤੇ ਉਹਨਾਂ ਦੇ ਅੱਜ ਜਿਹੜੇ ਬਚਨ ਆਏ ਨੇ ਹੁਕਮਨਾਮਾ ਸਾਹਿਬ, ਤੁਸੀਂ ਸਾਰੇ ਪੜ੍ਹ ਕੇ ਆਏ। ਟੋਡੀ ਰਾਗ ਦੇ ਵਿੱਚ ਤੁਹਾਡੀ ਅਵਸਥਾ ਦੱਸ ਰਹੇ ਨੇ। ਟੋਡੀ ਰਾਗ ਪੰਜਵੇਂ ਪਾਤਸ਼ਾਹ ਦੇ ਬੋਲ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ 'ਚੋਂ ਆਪਾਂ ਅੰਮ੍ਰਿਤ ਵੇਲੇ ਸਰਵਣ ਕੀਤੇ। ਕਹਿੰਦੇ ਸੰਤਨ ਅਵਰ ਨਾ ਕਾਹੂ ਜਾਨੀ। ਵੇਖੋ ਕਿੱਡੇ ਸਤਿਗੁਰੂ ਵਡਿਆਈ ਬਖਸ਼ਦੇ ਆਪਾਂ ਨੂੰ। ਸੰਤ ਅਤੇ ਸੰਤਨ, ਇਹ ਬਹੁਵਚਨ ਬਣ ਜਾਂਦਾ, ਪਲੂਰਲ। ਜਦੋਂ ਤੁਸੀਂ ਸੰਗਤੀ ਰੂਪ 'ਚ ਬੈਠਦੇ ਹੋ ਤੁਹਾਨੂੰ ਸੰਤ ਕਿਹਾ, ਆਵੋ ਸੰਤ ਪਿਆਰਿਓ ਇਕੱਥ ਕੀ ਕਰੇ ਕਹਾਣੀ। ਇਕੱਥ ਕਿਹਾ ਵਾਹਿਗੁਰੂ ਜੀ ਨੂੰ, ਜਿਹੜਾ ਕਥਿਆ ਨਹੀਂ ਜਾ ਸਕਦਾ। ਪਰ ਜਿਨ੍ਹਾਂ ਨੂੰ ਉਹ ਜਗਾ ਦਿੰਦਾ ਨਾ, ਸਿਮਰਨ ਕਰ ਕਰ ਜਿਨ੍ਹਾਂ ਦੇ ਮਨ ਜਾਗਦੇ ਨੇ, ਜਿਸੇ ਜਗਾਏ ਪਿਆਵੇ ਇਹ ਰਸ, ਇਕੱਥ ਕਥਾ ਤਿੰਨ ਜਾਣੀ। ਉਹ ਫਿਰ ਇਕੱਥ ਦੀ ਕਥਾ ਜਾਣ ਵੀ ਲੈਂਦੇ ਨੇ।

ਨਹੀਂ ਸੁਣਦੇ ਹਾਂ ਤਾਂ ਫਿਰ ਪਤਾ ਲੱਗਦਾ ਵੀ ਇਹ ਤਾਂ ਐਡਾ ਔਖਾ ਕੰਮ ਨਹੀਂ ਸੀਗਾ ਵੀ ਜੇ ਕਿਤੇ ਗੁਰੂ ਦੀ ਗੱਲ ਮੰਨ ਲੈਂਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਬਣ ਕੇ ਮੰਨ ਲੈਂਦੇ ਸੇਵਕ ਜਨ ਅਤੇ ਪ੍ਰਤੱਖ ਤਰ ਜਾਣਾ ਸੀ ਆਪਾਂ ਫਿਰ ਅਸੀਂ ਤਰ ਜਾਣਾ ਸੀਗਾ ਜੇ ਅਸੀਂ ਮੰਨ ਲੈਂਦੇ ਅਤੇ ਤਰਨਾ ਔਖਾ ਵਾ ਪਰ ਕਹਿੰਦੇ ਜੇ ਮੰਨ ਗਏ ਤਾਂ ਤਰ ਜਾਓਗੇ ਭਵਜਲ ਬਿਖਮ ਅਸਗਾ ਬਿਖਮ ਹੁੰਦਾ ਔਖਾ ਪਰ ਕਹਿੰਦੇ ਗੁਰ ਸ਼ਬਦੀ ਪਾਰ ਪਾਏ ਪਹਿਲਾਂ ਗੁਰਬਾਣੀ ਗੁਰੂ ਜੀ ਨੂੰ ਗੁਰਸ਼ਬਦ ਕਿਹਾ ਉਹ ਜਦੋਂ ਸਮਝੋਗੇ ਤਾਂ ਫਿਰ ਤੁਹਾਨੂੰ ਇੱਕ ਸ਼ਬਦ ਦੇਣਗੇ ਵਾਹਿਗੁਰੂ ਨਾਮ ਜਹਾਜ਼ ਇਸ 'ਤੇ ਚੜ੍ਹਨਾ ਸਿੱਖ ਜੋ ਤਾਂ ਪਾਰ ਹੋ ਜਾਓਗੇ ਇਸ 'ਤੇ ਇਹਨੂੰ ਬੋਹਿਤਾ ਵੀ ਕਿਹਾ ਸਤਿਗੁਰੂ ਹੈ ਬੋਹਿਤਾ ਸ਼ਬਦ ਲੰਘਾਵਣ ਹਾਰ ਤਿੱਥੇ ਪਾਉਣ ਨਾ ਪਾਵਕੋ ਨਾ ਜਲ ਨਾ ਆਕਾਰ ਗੁਰਮੁਖ ਲੰਘੇ ਸੇ ਪਾਰ ਪਏ ਗੁਰਮੁਖ ਲੰਘ ਜਾਂਦੇ ਸੱਚੇ ਸਿਮਲੇ ਬੁਲਾਏ ਉਹ ਨਾਮ ਦੇ ਥਰੂ ਜੁੜ ਜਾਂਦੇ ਵਾਹਿਗੁਰੂ ਨਾਲ ਜੰਮਣ ਮਰਨ ਕੱਟਿਆ ਜਾਂਦਾ ਕਹਿੰਦੇ ਆਵਾ ਗਾਉਣ ਨਿਵਾਰਿਆ ਜੋਤੀ ਜੋਤ ਮਿਲਾਏ ਹੁਣ ਅੱਜ ਜਿਹੜਾ ਸ਼ਬਦ ਹੈ ਬੜੀ ਉੱਚੀ ਅਵਸਥਾ ਦਾ ਵਾ ਜਦੋਂ ਤੁਸੀਂ ਪਹਿਲਾਂ ਗੁਰਸਿੱਖ ਬਣੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭੜ ਕੇ ਉੱਠ ਹਰ ਨਾਮ ਤੇ ਆਵੇ ਸਤਿਯੁਗ ਦੇ ਵਿੱਚ ਸਾਡੇ ਸਾਰਿਆਂ ਦੇ ਮਨ ਪਰਮਹੰਸ ਸੀਗੇ ਸਤਿਯੁਗ ਦੇ ਵਿੱਚ ਸਾਡੇ ਸਾਰਿਆਂ ਦੇ ਮਨ ਪਰਮਹੰਸ ਸੀ ਦੁਆਪਰ ਤ੍ਰੇਤੇ ਦੇ ਵਿੱਚ ਆ ਕੇ ਮਾਨਸ ਬਣ ਗਏ ਅਤੇ ਕਲਯੁਗ 'ਚ ਪਹੁੰਚਦੇ ਪਹੁੰਚਦੇ ਪ੍ਰੇਤ ਹੋ ਗਏ ਹੁਣ ਕੀ ਹੈ ਮਨ ਕਹਿੰਦੇ ਕੱਲ ਮੈਂ ਪ੍ਰੇਤ ਜਿੰਨੀ ਰਾਮ ਨਾ ਪਛਾਤਾਂ ਕਹਿੰਦੇ ਉਹ ਸਾਰੇ ਮਨ ਪ੍ਰੇਤ ਆ ਜਿਨ੍ਹਾਂ ਨੇ ਅਜੇ ਜਾਣਿਆ ਨਹੀਂ ਵਾਹਿਗੁਰੂ ਨੂੰ ਸਤਿਯੁਗ ਪਰਮਹੰਸ ਵਿਚਾਰੀ ਸਤਿਯੁਗ 'ਚ ਇਸੇ ਮਨ ਨੂੰ ਪਰਮਹੰਸ ਕਹਿੰਦੇ ਸੀ ਦੇ ਤ੍ਰੇਤੇ ਦੁਆਪਰ ਮਾਨਸ ਵਰਤੇ ਵਿਰਲੇ ਹੋਮੇ ਮਾਰੀ ਮਾਨਸ ਦੇ ਵਿੱਚ ਹੋਮੇ ਹੁੰਦੀ ਹੈ ਅਤੇ ਹੁਣ ਸਤਿਗੁਰੂ ਤੁਹਾਨੂੰ ਮਾਨਸ ਤੋਂ ਦੇਵਤੇ ਬਣਾ ਰਹੇ ਨੇ ਬਲਿਹਾਰੀ ਗੁਰੇ ਆਪਣੇ ਦਿਉਹਾਰੀ ਸਤ ਵਾਰ ਜਿਨ ਮਾਨਸ ਤੇ ਦੇਵਤੇ ਕੀ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਬਣ ਗਏ ਪਰ ਉਹਦੇ ਵਿੱਚ ਫਿਰ ਸੁਖਮਨੀ ਸਾਹਿਬ ਦਾ ਪਾਠ ਕਮਾਉਣਾ ਪੈਣਾ ਤੁਹਾਨੂੰ ਜਦੋਂ ਪਹਿਲੀਆਂ ਤੁਸੀਂ ਛੇ ਅਸ਼ਟਪਦੀਆਂ ਕਮਾ ਲੈਂਦੇ ਹੋ ਨਾ ਸੱਤਵੀਂ 'ਚ ਫਿਰ ਮਨ ਸਾਧੂ ਬਣਦਾ ਫਿਰ ਸੰਤ ਬਣਦਾ ਫਿਰ ਬ੍ਰਹਮ ਗਿਆਨੀ ਬਣਦਾ ਫਿਰ ਗੁਰਮੁਖ ਬਣਦਾ ਫਿਰ ਅਪਰਸ ਬਣਦਾ ਫਿਰ ਭਗਤ ਬਣਦਾ ਫਿਰ ਸੇਵਕ ਬਣਦਾ ਅਤੇ ਫਿਰ ਉਹਦਾ ਰੂਪ ਹੋ ਜਾਂਦਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਂਕਾ ਨਾਉਂ ਨਾਨਕ ਪੂਰਾ ਪਾਇਆ ਉਸ ਮਨ ਦੀ ਕਹਾਣੀ ਆ ਅੱਜ ਜਿਹੜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਟੋਡੀ ਰਾਗ ਦੇ ਵਿੱਚ ਉਹਨਾਂ ਕੀ ਲਿਖਿਆ ਕਹਿੰਦੇ ਸੰਤਨ ਅਵਰ ਨਾ ਕਾਹੋ ਜਾਣੇ ਸੰਤਨ ਜਿਹੜੇ ਇਸ ਅਵਸਥਾ 'ਤੇ ਪਹੁੰਚ ਗਏ ਉਹ ਫਿਰ ਹੋਰ ਕਿਸੇ ਨਾਲ ਨਹੀਂ ਗਏ ਪਿਆਰ ਪਾਉਂਦੇ ਸੰਤਨ ਅਵਰ ਨਾ ਕਾਹੂ ਜਾਨੀ ਤਾਂ ਕਿਹਦੇ ਨਾਲ ਪਾਉਂਦੇ ਨੇ ਬੇਪਰਵਾਹ ਸਦਾ ਰੰਗ ਹਰ ਕੇ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ ਜਿਨ੍ਹਾਂ ਦੇ ਵੱਲ ਹੋ ਗਿਆ ਵਾਹਿਗੁਰੂ ਉਹਨਾਂ ਤਰਲੇ ਕੱਢ ਕੱਢ ਕੇ ਮਨਾ ਲਿਆ ਇਹ ਆ ਅੱਜ ਤੁਹਾਡੀ ਅੱਜ ਸ਼ਬਦ ਦੇ ਵਿੱਚ ਜਿਹੜੀ ਅਵਸਥਾ ਦੱਸੀ ਸਾਡੇ ਮਨ ਦੀ ਸੰਤ ਕੀ ਕਿਹਾ ਜੀ ਮਨ ਨੂੰ ਅਤੇ ਸਾਰੇ ਸੰਤਾਂ ਨੂੰ ਸੰਤਨ ਕਹਿਤਾ ਪਲੂਰਲ ਬਹੁ ਵਚਨ ਜਿਹਨੂੰ ਕਹਿੰਦੇ ਕਹਿੰਦੇ ਐਸੀ ਅਵਸਥਾ 'ਚ ਪਹੁੰਚੇ ਜਿਹੜੇ ਗੁਰਮੁਖ ਨੇ ਉਹ ਫਿਰ ਹੋਰ ਇਹ ਮਾਇਆ ਦੇ ਵੱਲ ਉਹਨਾਂ ਦਾ ਧਿਆਨ ਨਹੀਂ ਹੁੰਦਾ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਨਿਰਲੇਪ ਰਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਣੇ ਕਿਤੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਿਖਾਣੇ ਉਹ ਸਤਿਗੁਰਾਂ ਨੇ ਫਿਰ ਦੱਸਿਆ ਕਹਿੰਦੇ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ ਜਿਨ੍ਹਾਂ ਦੇ ਵੱਲ ਹੋ ਗਿਆ ਵਾਹਿਗੁਰੂ ਆਪਾਂ ਪੜ੍ਹਦੇ ਨਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ ਅਤੇ ਫਿਰ ਕਿਹਦੀ ਮੁਹਤਾਜਗੀ ਹੈ ਸਾਨੂੰ ਤੂੰ ਤਾਂ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲੱਖਮੀ ਤੋਟ ਨਾ ਆਵੇ ਖਾਏ ਖਰਚ ਰਹਿਣ ਲੱਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਸਭੇ ਕਾਜ ਸਵਾਰੀ ਵੇਖੋ ਕਿੱਥੇ ਲੈ ਗਏ ਸਤਿਗੁਰੂ
ਪਰ ਉਸ ਤੋਂ

ਪਹਿਲਾਂ ਸਾਨੂੰ ਉਹਨਾਂ ਦੱਸਿਆ ਵੀ ਤੁਸੀਂ ਕੀ ਕਰਨਾ। ਕਹਿੰਦੇ ਹਰ ਬਿਨ ਰਹਿ ਨਾ ਸਕੇ ਮਨ ਮੇਰਾ। ਆਹ ਵਿਰਾਗ ਆਉਣਾ ਚਾਹੀਦਾ ਤੁਹਾਡੇ ਮਨ ਦੇ ਵਿੱਚ। ਐਵੇਂ ਨਹੀਂ ਸੰਤ ਬਣਿਆ ਜਾਂਦਾ, ਸਾਧੂ ਬ੍ਰਹਮ ਗਿਆਨੀ, ਕਿਉਂਕਿ ਇਹ ਤਾਂ ਤੁਹਾਡੀ ਅਵਸਥਾ ਵਾ। ਵਾਹਿਗੁਰੂ ਤੁਹਾਨੂੰ ਉੱਪਰ ਤੱਕ, ਵਾਹਿਗੁਰੂ ਨੇ ਤੁਹਾਨੂੰ ਵਾਹਿਗੁਰੂ ਬਣਾ ਦੇਣਾ, ਤੁਸੀਂ ਉਹਦਾ ਰੂਪ ਹੋ ਜਾਣਾ। ਜਿਨ ਹਰ ਜਪਿਆ ਸੇ ਹਰ ਹੋਏ। ਪਰ ਉਹਦੇ ਵਿੱਚ ਫਿਰ ਕੁਛ ਸਟੇਜਾਂ ਆਉਂਦੀਆਂ ਨੇ, ਉਹਨਾਂ ਦਾ ਗੁਰਬਾਣੀ 'ਚ ਜ਼ਿਕਰ ਕੀਤਾ ਹੋਇਆ ਤੁਹਾਡੇ ਮਨ ਦੀਆਂ, ਕਿ ਮਨ ਸਾਡਾ ਹੁਣ ਕਿਹੜੀ ਸਟੇਜ 'ਤੇ ਆ, ਫਿਰ ਕਿਹੜੀ 'ਤੇ ਗਿਆ, ਫਿਰ ਕਿਹੜੀ 'ਤੇ ਗਿਆ। ਜਿੱਦਾਂ ਤੁਸੀਂ ਦੁਨਿਆਵੀ ਪੜ੍ਹਾਈ ਕਰਦੇ ਹੋ, ਦਸਵੀਂ ਕਰਦੇ ਹੋ, ਬਾਰ੍ਹਵੀਂ ਕਰ ਲੈਂਦੇ ਹੋ, ਫਿਰ ਅੱਗੇ ਕਲਾਸਾਂ ਕਰੀ ਜਾਂਦੇ ਹੋ, ਫਿਰ ਇੱਕ ਦਿਨ ਫਿਰ ਤੁਸੀਂ PhD ਕਰ ਜਾਂਦੇ ਹੋ। ਇੱਥੇ ਵੀ ਸਤਿਗੁਰੂ PhD ਕਰਾਉਂਦੇ ਨੇ। ਇੱਥੇ ਕਹਿੰਦੇ ਪਰਮ ਪਦਵੀ, ਉਹ ਸਤਿਗੁਰ ਦੇ ਸਕੂਲ 'ਚ ਮਿਲਦੀ, ਸੰਗਤ ਦੇ ਵਿੱਚ ਆ ਕੇ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ। ਪਰਮ ਪਦ ਦਾ PhD, ਸਭ ਤੋਂ ਉੱਚੀ ਪਦਵੀ, ਜਦੋਂ ਮਿਲਾਪ ਹੋ ਜਾਂਦਾ ਵਾਹਿਗੁਰੂ ਦੇ ਨਾਲ, ਤਾਂ ਉਹ ਗੁਰੂ ਕਿਰਪਾ ਕਰਕੇ ਕਰਾਉਂਦਾ। ਜਦੋਂ ਗੁਰ ਪ੍ਰਸਾਦ ਲੈ ਕੇ ਤੁਸੀਂ ਜਪ ਜਪ ਕੇ ਮਨ ਨੂੰ ਨਿਰਮਲ ਕਰ ਲੈਂਦੇ ਹੋ, ਤੇ ਸਤਿਗੁਰ ਦੇ ਜਿਨ ਹਰ ਜਪਿਆ ਸੇ ਹਰ ਹੋਏ। ਜਿਹੜੇ ਜਪ ਜਪ ਕੇ ਮਨ ਨਿਰਮਲ ਕਰ ਲਏ, ਉਹਦਾ ਰੂਪ ਹੋ ਜਾਂਦੇ ਨੇ। ਹਰ ਮਿਲਿਆ ਅਕੇਲ ਕਲਾਲੀ, ਉਹਨਾਂ ਦਾ ਸ਼ਬਦ ਹੈ ਅੱਜ। ਪਰ ਉਸ ਤੋਂ ਪਹਿਲਾਂ ਇੱਕ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਕਹਿੰਦੇ ਤੁਸੀਂ ਪਹਿਲਾਂ ਆਪਣੇ ਮਨ ਦੇ ਵਿੱਚ ਨਾ ਚਾਓ ਲਿਆਓ। ਚਾਓ ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ। ਉਹ ਫਿਰ ਚਾਓ ਸੰਗਤ 'ਚ ਆਉਂਦਾ ਆ ਕੇ, ਜਦੋਂ ਆਪਾਂ ਗੁਰਬਾਣੀ ਸੁਣਦੇ ਹਾਂ। ਕਹਿੰਦੇ ਹਰ ਬਿਨ ਰਹਿ ਨਾ ਸਕੇ ਮਨ ਮੇਰਾ। ਇੱਕ ਸ਼ਬਦ ਆਉਂਦਾ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲੇ ਜੀ। ਕਦੀ ਇੰਨਾ ਵਿਰਾਗ ਆਇਆ ਸਾਨੂੰ ਕਿ ਅਸੀਂ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ? ਕੋਈ ਦੁਨਿਆਵੀ ਬੰਦਾ ਵਿਛੜ ਜਾਵੇ ਤਾਂ ਬੜਾ ਰੋਂਦੇ ਆਪਾਂ, ਰੋਂਦੇ ਹਾਂ ਨਾ। ਅਤੇ ਵਾਹਿਗੁਰੂ ਤੋਂ ਵਿਛੜਿਆ ਤਾਂ ਕਈ ਯੁੱਗ ਹੋ ਗਏ, ਪੰਚ ਦੂਤ ਮਿਲ ਪਿਰੋਂ ਵਿਛੋੜੀ। ਕਦੀ ਵਿਰਾਗ ਨਹੀਂ ਆਉਂਦਾ। ਵਿਰਾਗ ਆਉਂਦਾ ਸੰਗਤ 'ਚ ਆ ਕੇ, ਜਦੋਂ ਮਨ ਨੂੰ ਧੋਵੋਗੇ ਤੁਸੀਂ, ਨਿਰਮਲ ਕਰੋਗੇ, ਫਿਰ ਆ ਕੇ ਉਹਦੀ ਯਾਦ ਜਿਹੜੀ ਹੈ ਨਾ, ਉਹ ਅੰਦਰ ਚੱਲਦੀ ਹੈ। ਅਤੇ ਸਾਨੂੰ ਫਿਰ ਵਿਰਾਗ ਆਉਂਦਾ ਵੀ ਮੈਂ ਦਰਸ਼ਨ ਪਿਆਸੀ ਦਿਨ ਸਰਾਤ, ਚਿਤਮੂ ਆਂਦਣ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀ ਆ, ਤਿਸ ਮੋਹ ਹੁਣ ਲਾਲ ਪਿਆਰੇ ਹੋਂ ਫਿਰੋਂ ਖੋਜੰਤੀ। ਫਿਰ ਖੋਜ ਸ਼ੁਰੂ ਹੁੰਦੀ ਹੈ, ਫਿਰ ਖੋਜ ਸ਼ੁਰੂ ਹੁੰਦੀ ਹੈ। ਖੋਜੀ ਫਿਰ ਖੋਜ ਲੈਂਦੇ ਆ, ਖੋਜੀ ਖੋਜੇ ਖੋਜ ਲੈ, ਵਾਦੀ ਵਾਦ ਕਰੇ ਅੰਦਰ ਖੁੰਝੇ। ਜਿਹੜੇ ਵਾਦ ਵਾਦ 'ਚ ਪੈ ਜਾਂਦੇ ਉਹ ਖੁੰਝ ਜਾਂਦੇ। ਇਸ ਲਈ ਅਸੀਂ ਸਤਿਗੁਰੂ ਦੀ ਬਾਣੀ 'ਤੇ ਕਦੀ ਵੀ ਆਪਾਂ ਸ਼ੱਕ ਨਹੀਂ ਕਰਨਾ। ਗੁਰ ਮਿਲੀਏ ਸ਼ੰਕ ਉਤਾਰ, ਗੁਰ ਮਿਲੀਏ ਜਦੋਂ ਆਉਂਦੇ ਹੋ ਮੱਥਾ ਟੇਕਦੇ ਹੋ ਤੇ ਮੰਨ ਲਿਆ ਕਰੋ ਵੀ ਜੋ ਸਤਿਗੁਰੂ ਤੁਸੀਂ ਕਹਿ ਰਹੇ ਹੋ ਸੱਤ ਹੈ। ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਆਪ ਅਕਾਲ ਪੁਰਖ ਨੇ ਗੁਰਮੁਖਾਂ ਦੇ, ਗੁਰੂ ਸਾਹਿਬਾਨਾਂ ਦੇ ਮੂੰਹ ਚੋਂ ਕਢਾਈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ। ਕਹਿੰਦੇ ਉੱਦਾਂ ਮੰਨ ਲਿਓ ਜਿਵੇਂ ਕਿਹਾ। ਇੱਥੇ ਹੁਣ ਸਤਿਗੁਰੂ ਫਿਰ ਸਾਨੂੰ ਕਹਿੰਦੇ, ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ, ਬਹੁੜਨਾ ਭਵਜਲ ਫੇਰਾ। ਵੀ ਆਪਾਂ ਅਰਦਾਸ ਕਰਨੀ ਹੁੰਦੀ ਸਤਿਗੁਰੂ, ਵੀ ਸਾਨੂੰ ਹੁਣ ਪਤਾ ਨਹੀਂ ਸੀ ਪਹਿਲਾਂ, ਅਤੇ ਹੁਣ ਸੰਗਤ 'ਚ ਆ ਕੇ ਪਤਾ ਲੱਗਾ ਵੀ ਤੁਸੀਂ ਹਰ ਤਰ੍ਹਾਂ ਦੀ ਬਖਸ਼ਿਸ਼ ਕਰ ਸਕਦੇ ਹੋ, ਹੈ ਨਾ। ਜਿਹਨੂੰ ਆਪਾਂ ਪੜ੍ਹਦੇ ਨਾ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ ਗਾਓ ਮੰਗਲ ਨਿਤ ਸਖੀ। ਆ ਮੰਗਲ ਗਾਓਗੇ ਨਾ, ਮਨ ਨਿਰਮਲ ਹੋਏਗਾ ਅਤੇ ਵਿਰਾਗੀ ਹੋਏਗਾ। ਜਦੋਂ ਅੱਖਾਂ ਬੰਦ ਕਰਕੇ ਮਨ ਨੂੰ ਜੋੜੋਗੇ, ਵਾਹਿਗੁਰੂ ਵਾਹਿਗੁਰੂ।

ਸਾਰੇ ਬੋਲੋ ਜੀ, ਉੱਚੀ ਬੋਲ ਕੇ ਅੱਖਾਂ ਬੰਦ ਕਰਕੇ ਸੁਣੋ, ਮਨ ਨਿਰਮਲ ਕਰੋ। ਜੋ ਅੱਖਾਂ ਬੰਦ ਕਰਦੇ ਉਦੋਂ ਮਨ ਕੰਨਾਂ ਚ ਆ ਜਾਂਦਾ, ਧੁੱਪ ਜਾਂਦਾ, ਫਿਰ ਉਹ ਧੁੱਪ ਹੈ ਨਾਵੇਂ ਕੇ ਰੰਗ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਗੁਰੂ